ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਦੋ ਸ਼ਬਦ ਸਰਵਣ ਕਰ ਰਹੇ ਸਾਂ। ਪਹਿਲਾਂ ਇੱਕ ਸੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਚੋਂ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਬਿਰਲਾ ਬੂਝੇ ਕੋਏ। ਪਾਓ ਮਨੁੱਖ ਨੂੰ ਗੁਰੂ ਨਾਨਕ ਪਾਤਸ਼ਾਹ ਹਰ ਪ੍ਰਕਾਰ ਦੇ ਕਿੱਤੇ ਦੇ ਵਿੱਚ ਕੰਮ ਕਰਨ ਵਾਲੇ, ਜੀਵਕਾ ਕਮਾਉਣ ਵਾਲੇ ਮਨੁੱਖ ਨੂੰ ਆਪਣੀ ਹੱਕ ਹਲਾਲ ਦੀ ਕਮਾਈ ਦੇ ਨਾਲ ਨਾਲ, ਆਪਣੀ ਕਾਲ ਕਮਾਈ ਦੇ ਨਾਲ ਨਾਲ ਜੀਵਨ ਦੇ ਵਿੱਚ ਗੁਣਾਂ ਨੂੰ ਕਿਵੇਂ ਧਾਰਨ ਕਰਨਾ ਹੈ, ਇਸ ਦਾ ਉਪਦੇਸ਼ ਦੇ ਰਹੇ ਨੇ। ਭਾਵੇਂ ਉਹ ਕਿਰਸਾਨ ਦੀ ਗੱਲ ਕਰ ਰਹੇ ਨੇ, ਉਸ ਨੂੰ ਉਸੇ ਕਿਰਸਾਣੀ ਦੀ ਸ਼ਬਦਾਵਲੀ ਦੇ ਵਿੱਚ ਜਿਹੜੇ ਉਹਦੇ ਸੰਦ ਨੇ, ਜਿਹੜੇ ਉਹਦੇ ਸ਼ਬਦ ਰੋਜ਼ ਉਹਦੀ ਵਰਤੋਂ 'ਚ ਨੇ, ਰੂਪਕ ਨੇ, ਅਲੰਕਾਰ ਨੇ, ਉਹਨਾਂ ਦੇ ਬੇਸ 'ਤੇ ਹੀ ਗੁਰੂ ਸਾਹਿਬ ਇੱਕ ਮਨੁੱਖ ਨੂੰ ਉਸਦੇ ਧਾਰਨ ਕਰਨ ਵਾਲੇ ਗੁਣਾਂ ਦਾ ਉਪਦੇਸ਼ ਦੇ ਰਹੇ ਨੇ। ਇਹਦੇ ਵਿੱਚ ਹੱਟੀ ਵਾਲੇ ਨੂੰ ਵੀ ਉਹ ਨਾਲ ਹੀ ਦੇ ਰਹੇ ਨੇ ਉਪਦੇਸ਼ ਕਿ ਤੂੰ ਕਿਵੇਂ ਯਾਨੀ ਕਿ ਗੁਣਾਂ ਨੂੰ ਭਾਂਡ ਸਾਹਿਬ ਦੇ ਵਿੱਚ ਕਿਵੇਂ ਵਸਾ ਸਜਾ ਕੇ ਰੱਖਣਾ ਹੈ ਤੇ ਸੱਤ ਨਾਮ ਦਾ ਵਿਉਪਾਰ ਕਰਨਾ ਹੈ। ਫਿਰ ਵਣਜਾਰੇ ਨੂੰ ਵਣਜ ਕਰਨ ਵਾਲੇ ਨੂੰ ਸੌਦਾਗਰ ਨੂੰ ਕਿਵੇਂ ਦੱਸਦੇ ਆ ਕਿ ਸੱਤ ਘੋੜੇ ਲੈ ਚੱਲ, ਤੇ ਨਾਲ ਦੀ ਨਾਲ ਹੀ ਨੌਕਰੀ ਕਰਨ ਵਾਲੇ ਭਾਵੇਂ ਉਹ ਬਾਦਸ਼ਾਹ ਦੀ ਕੋਈ ਨੌਕਰੀ ਕਰ ਰਿਹਾ ਜਾਂ ਕੋਈ ਹੋਰ ਮੁਲਾਜ਼ਮਤ ਕਰ ਰਿਹਾ, ਉਹਨੂੰ ਵੀ ਮੁਲਾਜ਼ਮਤ ਦੀ ਭਾਸ਼ਾ ਦੇ ਵਿੱਚ ਹੀ ਉਸੇ ਸ਼ਬਦਾਵਲੀ ਵਿੱਚ ਉਹਨਾਂ ਰੂਪਕਾਂ ਦੇ ਵਿੱਚ ਗੁਣਾਂ ਦੀ ਜਿਹੜੀ ਮਹੱਤਤਾ ਹੈ, ਕਿਹੋ ਜਿਹੇ ਗੁਣ ਕਿਸ ਤਰ੍ਹਾਂ ਧਾਰਨ ਕਰਨੇ। ਦੂਸਰਾ ਸ਼ਬਦ ਚੱਲ ਰਿਹਾ ਸੀ ਚਾਨਣ ਦਾ, ਗਿਆਨ ਦਾ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਲ ਤਹਿ ਮੰਦਰ, ਅੰਧਕਾਰ ਤਹਿ ਮੰਦਰ ਖੁੱਲੀ ਕੋਠੜੀ ਰਤਨ। ਇਹ ਸਾਰਾ ਜਿਹੜਾ ਵਿਚਾਰ ਹੈ, ਅੱਜ ਅਸੀਂ ਜਦੋਂ ਦੇਖਦੇ ਹਾਂ ਸਾਡੇ ਧਾਰਮਿਕ ਅਸਥਾਨਾਂ ਦੇ ਉੱਪਰ ਜਿਤਨਾ ਵੀ ਜ਼ੋਰ ਲਾਇਆ ਜਾਂਦਾ ਹੈ, ਕੋਈ ਕਥਾ ਵਾਚਕ ਕਥਾ ਕਰ ਰਿਹਾ ਹੁੰਦਾ ਹੈ, ਕੋਈ ਕੀਰਤਨੀਆਂ ਕੀਰਤਨ ਕਰ ਰਿਹਾ ਹੁੰਦਾ, ਕੋਈ ਟਾਡੀ ਕਥਾਵਾਂ ਦੱਸ ਰਿਹਾ ਹੁੰਦਾ, ਇਤਿਹਾਸ ਦੱਸ ਰਿਹਾ ਹੁੰਦਾ, ਬੱਚੇ ਹੋਣ ਜਾਂ ਬਜ਼ੁਰਗ ਹੋਣ, ਕੋਈ ਵੀ ਮਾਨਵੀ ਕਦਰਾਂ ਕੀਮਤਾਂ ਦੀ ਗੱਲ ਨਹੀਂ ਕਰਦਾ। ਸਿਰਫ ਇੱਕੋ ਰੱਟ ਲਾਈ ਹੁੰਦੀ ਹੈ, ਨਾਮ ਸਿਮਰੋ, ਸਿਮਰਨ ਕਰੋ, ਇਹਦੇ ਨਾਲ ਪਧਾਰ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਗੁਰੂ ਸਾਹਿਬਾਨ ਨੇ ਜਿਸ ਪ੍ਰਾਤਨ ਜ਼ਮਾਨੇ ਦੇ ਵਿੱਚ ਜਿਹੜਾ ਸਿਮਰਨ ਦਾ, ਨਾਮ ਦਾ ਜਿਹੜਾ ਕੰਸੈਪਟ ਸੀ, ਜਿੱਥੇ ਬਾਕੀ ਚੀਜ਼ਾਂ ਨੂੰ ਪੁਨਰ ਵਿਆਖਿਆ ਕੀਤੀ ਹੈ, ਉੱਥੇ ਇਹਨਾਂ ਸ਼ਬਦਾਂ ਦੀ ਵੀ ਪੁਨਰ ਵਿਆਖਿਆ ਕੀਤੀ ਹੈ। ਗੁਰਮਤ ਦੇ ਵਿੱਚ ਨਾਮ ਹੋਵੇ, ਸਿਮਰਨ ਹੋਵੇ, ਸਿਮਰਨ ਦਾ ਅਰਥ ਹੀ ਯਾਦ ਹੈ, ਉਸ ਅਕਾਲ ਪੁਰਖ ਨੂੰ ਯਾਦ ਰੱਖ ਕੇ ਅਸਲੀ ਅਮਲੀ ਜੀਵਨ ਜਿਉਣ ਦਾ ਇੱਕ ਢੰਗ, ਇੱਕ ਯੁਕਤੀ ਗੁਰੂ ਸਾਹਿਬ ਨੇ ਸਿਖਾਈ, ਜਿਸ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਸਤਿਗੁਰੂ ਦਾ ਮਿਲਾਪ ਹਾਸਲ ਹੋਣ ਦੇ ਨਾਲ ਹੀ ਕੀ ਕਿਹਾ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਨਾਨਕ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਦੇ ਨਾਲ ਮਿਲਾਪ ਹੋਵੇ ਤਾਂ ਉਹ ਜੁਗਤੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਸਤਿਗੁਰੂ ਉਹ ਜੁਗਤਿਆਂ ਦੱਸਦਾ ਹੈ, ਉਹ ਗੁਰ ਦੱਸਦਾ ਹੈ, ਹੱਸਦਿਆਂ ਖਿਲੰਦਿਆਂ ਪਹਿਨਦਿਆਂ ਖਾਵਦਿਆਂ ਵਿਚਿਆ ਹੋਇਆ ਕਿ ਇਹ ਮਨੁੱਖ ਤੂੰ ਇਸ ਜ਼ਿੰਦਗੀ ਨੂੰ ਮਾਣਦਿਆਂ ਹੀ ਉਸ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ। ਇਸੇ ਕਰਕੇ ਉਹ ਗੁਣ ਕਿਹੜੇ ਨੇ ਜਿਨ੍ਹਾਂ ਦੇ ਆਧਾਰ ਤੇ ਚੱਲ ਕੇ ਇੱਕ ਇਨਸਾਨ ਦਾ ਜਿਹੜਾ ਜੀਵਨ ਹੈ ਉਹ ਬਦਲ ਸਕਦਾ ਹੈ, ਕਿ ਇਨਸਾਨ ਉਸ ਗਿਆਨ ਨੂੰ ਪ੍ਰਾਪਤ ਕਰਕੇ ਸਚਿਆਰਾ ਉਸ ਅਕਾਲ ਪੁਰਖ ਵਰਗੇ ਗੁਣਾਂ ਦਾ ਧਾਰਨੀ ਕਿਵੇਂ ਹੋਏਗਾ, ਯਾਨੀ ਕਿ ਗਾਡ ਲਾਈਕ ਰੱਬ ਵਰਗਾ ਕਿਵੇਂ ਹੋਏਗਾ। ਉਸ ਦੇ ਵਾਸਤੇ ਅੱਜ ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ ਸੰਗਤ ਦੀ, ਕਿਉਂਕਿ ਸਾਡਾ ਵਿਸ਼ਾ ਹੀ ਅੱਜ ਜਿਹੜਾ ਹੈ ਉਹ ਹੈ ਕਿ ਵਿਅਕਤੀ ਆਪਣੇ ਜੀਵਨ ਦੁਆਰਾ, ਯਾਨੀ ਕਿ ਆਪਣੀ ਸੰਗਤ ਦੁਆਰਾ ਜਾਣਿਆ ਜਾਂਦਾ, ਪਛਾਣਿਆ ਜਾਂਦਾ। ਏ ਪਰਸਨ ਇਜ ਨੋਨ ਬਾਏ ਦਾ ਕੰਪਨੀ ਹੀ ਕੀਪਸ, ਕਿਉਂਕਿ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਮੇਰੇ ਮਾਤੋ ਜੀ, ਜਿਹੜਾ ਅਸੀਂ ਰੋਜ਼ ਦਾ ਨੇਮ ਕਰਦੇ, ਮੇਰੇ ਮਾਤੋ ਜੀ ਸਤਸੰਗਤ ਮਿਲੇ ਸੋ ਤਰਿਆ, ਇਹ ਮੇਰੇ ਅਕਾਲ ਪੁਰਖ, ਇਹ ਮੇਰੇ ਗੁਰੂ, ਮੇਰੇ ਪਿਆਰੇ, ਜਿਸ ਨੂੰ ਸਤ ਸੰਗਤ ਮਿਲ ਗਈ ਉਹ ਤਰ ਗਿਆ। ਉਸ ਨੂੰ ਜ਼ਿੰਦਗੀ ਦਾ ਗੁਰ ਪਤਾ ਲੱਗ ਗਿਆ, ਉਸ ਨੂੰ ਜ਼ਿੰਦਗੀ ਦੀਆਂ ਯੋਗਤਾ ਪਤਾ ਲੱਗ ਗਈਆਂ, ਤੇ ਉਸ ਨੇ ਹੀ ਆਪਣੀ ਜਿਹੜੀ ਜ਼ਿੰਦਗੀ ਹੈ ਜੀਵਨ ਹੈ ਉਹ ਹੱਸਦਿਆਂ ਖੇਡਦਿਆਂ ਹੰਡਾਉਂਦਿਆਂ ਬਤੀਤ ਕਰ। ਉਸ ਨੇ ਜ਼ਿੰਦਗੀ ਨੂੰ ਤਿਆਗਣਾ ਨਹੀਂ ਆ, ਕਿਉਂਕਿ ਗੁਰਮਤ ਦੇ ਵਿੱਚ ਜ਼ਿਕਰ ਆਉਂਦਾ ਹੈ ਤਿਆਗ ਨਾ, ਤਿਆਗਨ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣ। ਪਾਓ ਜੇ ਕਿਸੇ ਚੀਜ਼ ਨੂੰ ਤਿਆਗ ਦੇਣਾ ਹੈ ਉਹਨੇ ਵਿਕਾਰਾਂ ਨੂੰ ਤਿਆਗਣਾ। ਆਮ ਤੌਰ ਤੇ ਵਿਕਾਰਾਂ ਨੂੰ ਅਸੀਂ ਪੰਜ ਵੱਡੀਆਂ ਸ਼੍ਰੇਣੀਆਂ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਖੇਤਰ ਦੇ ਵਿੱਚ ਜਾਣਦੇ ਹਾਂ, ਇਹਨਾਂ ਨੂੰ ਤਿਆਗਣਾ ਹੈ, ਵਿਕਾਰਾਂ ਨੂੰ ਤਿਆਗਣਾ ਹੈ। ਤੇ ਅਪਣਾਉਣਾ ਕਿਸ ਨੂੰ ਹੈ? ਉਹਨਾਂ ਜਾਗਣਾ, ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ, ਉੱਥੇ ਚੇਤੇ ਰੱਖਣਾ ਹੈ ਹਰੀ ਨੂੰ। ਇੱਕ ਕੰਪੈਰੀਜ਼ਨ ਦਿੰਦੇ ਆ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਆ ਸੰਗਤ ਦੀ, ਜਦੋਂ ਹਰੀ ਕੀਰਤਨ ਮੈਂ ਜਾਗਣਾ ਪਾਓ ਜਿੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੋਵੇ ਉੱਥੇ ਹੀ ਜਾ ਕੇ ਰਾਤਾਂ ਨੂੰ ਜਾਂ ਦਿਨ ਨੂੰ ਜਿੱਥੇ ਸਮਾਂ ਮਿਲਦਾ ਹੈ ਉਹਨਾਂ ਦੀ ਸੰਗਤ ਕਰਕੇ ਅਕਾਲ ਪੁਰਖ ਦੀ ਉਪਮਾ ਕਰਨੀ ਹੈ, ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨੀ ਕਰਨਾ ਹੈ, ਸਿੱਖਣਾ ਇੱਕ ਦੂਜੇ ਤੋਂ। ਗੁਰਮਤ ਅਜਿਹਾ ਧਰਮ ਨਹੀਂ ਆ ਜਿਹੜਾ ਪਾਂਝਵਾਦੀ ਆ, ਜਿਹੜਾ ਇਹ ਕਹਿੰਦਾ ਕਿ ਨਹੀਂ ਜੰਗਲਾਂ ਚ ਜਾ ਕੇ ਇਕੱਲ ਦੇ ਵਿੱਚ ਜਾ ਕੇ ਇਕੱਲ ਵਿੱਚ ਰਹਿ ਕੇ ਬੰਦਾ ਸੈਲਫ ਸੈਂਟਰਡ ਹੋ ਜਾਂਦਾ ਹੈ। ਆਪਾਂ ਭਾਰਤੀ ਇਤਿਹਾਸ ਜਾਂ ਮਿਥਿਹਾਸ ਦੇ ਵਿੱਚ ਪ੍ਰਾਤਨ ਜਿੰਨੇ ਵੀ ਰਿਸ਼ੀਆਂ ਮੁਨੀਆਂ ਦੇ ਨਾਂ ਸੁਣਦੇ ਹਾਂ, ਸਾਰਿਆਂ ਦੇ ਬਾਰੇ ਇਹੀ ਸੁਣਿਆ ਜਾਂਦਾ ਨਾ ਨਾਲ ਦੀ ਨਾਲ ਕਿ ਉਹ ਬਹੁਤ ਵੱਡੇ ਵਰ ਸਰਾਪ ਦਿੰਦੇ ਸੀ। ਭਾਵ ਉਹ ਲੋਕ ਇੱਕ ਪ੍ਰਕਾਰ ਦੇ ਬਹੁਤ ਤਰ੍ਹਾਂ ਦੇ ਯਾਨੀ ਕਿ ਮਤਸਵੀ ਸੀ, ਛੋਟੀ ਛੋਟੀ ਗੱਲ ਤੇ ਉਹਨਾਂ ਦੀ ਪੇਸ਼ੈਂਸ ਖਤਮ ਹੋ ਜਾਂਦੀ ਸੀ। ਕਿਉਂ? ਕਿਉਂਕਿ ਉਹ ਲੋਕਾਈ ਦੇ ਵਿੱਚ ਨਹੀਂ ਇਕਾਂਤ ਵਿੱਚ ਰਹਿੰਦੇ ਸੀ। ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿਸੇ ਨੂੰ ਸਜ਼ਾ ਮਿਲਦੀ, ਆਪਾਂ ਵੀ ਜੇਲ੍ਹਾਂ ਚ ਜਦੋਂ ਰਹੇ ਹਾਂ ਤੇ ਜਦੋਂ ਤਨਹਾਈਆਂ ਦੇ ਵਿੱਚ ਉਹਨਾਂ ਤਨ ਜੰਮੂ ਕਸ਼ਮੀਰੀ ਤਨਹਾਈਆਂ ਕਹਿੰਦੇ ਆ, ਬਾਹਰ ਜਿਹੜਾ ਉਸਨੂੰ ਆਪਾਂ ਦੂਸਰੇ ਨਾਂ ਦਿੰਦੇ ਹਾਂ, ਤੇ ਉੱਥੇ ਜਦੋਂ ਉਹਨਾਂ ਨੂੰ ਰੱਖਿਆ ਜਾਂਦਾ ਹੈ ਤਨਹਾਈਆਂ ਦੇ ਵਿੱਚ, ਤਾਂ ਉੱਥੇ ਉਸ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਪੇਸ਼ੈਂਸ ਜਿਹੜੀ ਆ ਉਹ ਨਹੀਂ ਰਹਿੰਦੀ। ਤੇ ਜਦੋਂ ਇਕੱਠੇ ਰਹਿੰਦੇ ਆ ਇੱਕ ਦੂਸਰੇ ਦੀ ਸੰਗਤ ਵਿੱਚ ਇੱਕ ਦੂਸਰੇ ਦੇ ਗੁਣਾਂ ਤੋਂ ਪ੍ਰਭਾਵਿਤ ਹੁੰਦੇ ਆ। ਇਸੇ ਕਰਕੇ ਗੁਰਮਤ ਨੂੰ ਸੰਗਤੀ ਧਰਮ, ਇਹ ਸੰਗਤੀ ਧਰਮ ਹੈ। ਇਹ ਵਿੱਚ ਬੇਸ਼ੱਕ ਮਨੁੱਖ ਨੇ ਆਪਣਾ ਨਿਤਨੇਮ ਨਿੱਜੀ ਜਿਹੜਾ ਕਰਨਾ ਹੈ, ਉਸ ਤੋਂ ਬਾਅਦ ਸੰਗਤ ਵਿੱਚ ਆ ਕੇ ਸੰਗਤ ਦੇ ਵਿੱਚ ਵੀ ਜਿਵੇਂ ਸੁਖਮਣੀ ਸਾਹਿਬ ਦਾ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਬਾਣੀ ਪੜ੍ਹੀ ਜਾਂਦੀ, ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਪਾਸ ਸੰਗਤ ਕੀਤੀ ਜਾਂਦੀ ਹੈ। ਤੇ ਇਸ ਸੰਗਤ ਦੇ ਨਾਲ ਹੀ ਜਿਹੜੇ ਗੁਰੂ ਦੇ ਜਨ ਨੇ ਉਹਨਾਂ ਤੇ ਰੰਗਤ ਚੜ੍ਹਦੀ ਹੈ। ਕਿਸਦੀ? ਹਰੀਆ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਨਕ ਹੈ। ਉਸਨੂੰ ਨਾਮ ਦੀ ਰੰਗਤ ਚੜ੍ਹਦੀ ਆ ਜਦੋਂ ਇੱਕ ਦੂਜੇ ਨਾਲ ਬੈਠ ਕੇ ਇੱਕ ਦੂਜੇ ਤੋਂ ਉਸ ਦੇ ਵਿੱਚ ਆਪਾਂ ਭਾਵ ਪੈਦਾ ਹੁੰਦਾ ਤੇ ਸੰਗਤ ਤੋਂ ਹੀ ਸਿੱਖਿਆ ਜਾਂਦਾ ਹੈ। ਆਪਾਂ ਆਮ ਜ਼ਿੰਦਗੀ ਚ ਕਬੀਰ ਸਾਹਿਬ ਨੂੰ ਜਦੋਂ ਪੜ੍ਹਦੇ ਹਾਂ ਉਹ ਕਹਿੰਦੇ ਆ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜੇ ਉਹ ਟਾਕ ਬਿਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਆਸ ਪਾਸ जिन्हें भी फल फूल बूटे होंगे बेशक उन्होंने खुशबू होवे ना होवे, पर क्योंकि चंदन की खुशबू तो प्रभावित होके उन्होंने विचों भी वह खुशबू आन लगती है। आम निजी जिंदगी जो असं देखिए मच्छी बाजार के चले जाइए, सारा दिन मच्छी बाजार फिरते रहिए घूमते रहिए, उतो कुछ भी ना खरीदिए, मच्छी नू छूए भी ना, पर जदों शाम नू या दोपहर नू काफी समा बिता के जदों मच्छी दरबार चो बाजार चो निकलांगे तो होएगा कि पूरे शरीर दे वेच या कपड़ियां दे वेच मच्छी की खुशबू आ जाएगी, जिसनों आप बदबू कहते हैं, मच्छी तो प्रभावित वो स्मैल आएगी, अपने आप नूं भी औखा लगेगा, अपने आप नूं लगे ना लगे दूजे जिहदे कोल भी जाएंगे कहेंगे भाई ये तो स्मैल कादी आ रही है। या इस तरह अज के जमाने के विच आपां देखते हैं असीं बाहरले मुल्कां च रहिंदे हां, जे घर दे विच हुण ते स्पाइस किचन भी आ चुके ने, किचन दे विच असीं इंडियन साग सब्जी बनाते हैं मसाले पाते हैं, तो जे साड़ियां घर दे विच अलमैराज खुलियां होण जे वो खुशबू वो उत्थे चली जाती है तो वो बच्चे वो ड्रेस पा के नहीं जाते क्योंकि वह कहते नहीं जी ये तो ये स्मैल आ गई है, मैनू जो भी मिलेगा उन्हें इस सब्जी की स्मैल आएगी मसालों की स्मैल आएगी। ये आम साढ़े इतने बता रहा है क्यों, क्योंकि उस माहौल का असर हो जाता है जिस माहौल दे विच कोई रहिंदा है। पर जे इस तरह असी किसी अजिही दुकान चले जाइए जिथे परफ्यूम होवे जिथे इत्र होवे हर तरह की चंगी खुशबू होवे, कुछ भी ना खरीदिए सारा दिन उत्थे रहिए घूमते रहिए देखते रहिए, बाहर निकलांगे साडे वस्त्रां चो कपड़ियां चो अपने आप ही वह स्मैल जिहड़ी आ कुछ देर दे लई बस जाएगी, जिसनों भी मिलांगे उह कहणगे वी तुसीं बहुत वधिया परफ्यूम लाई। ਇਹ ਪ੍ਰਭਾਵ ਇਸੇ ਤਰ੍ਹਾਂ ਹੀ ਬਾਣੀ ਦੇ ਵਿੱਚ ਜਦੋਂ ਸੰਗਤ ਦੀ ਗੱਲ ਆਈ ਅੱਜ ਅਸੀਂ ਦੇਖਦੇ ਹਾਂ ਸਾਡੀ ਕਮਿਊਨਿਟੀ ਦੇ ਕੁਝ ਬੱਚੇ ਗੈਂਗ ਵਾਰਸ ਦੇ ਵਿੱਚ ਹੋਰ ਹੋਰ ਕੰਮਾਂ ਜਿਹੜੀਆਂ ਕਿ ਸਮਗਲਿੰਗ ਨੇ ਡਿਫਰੈਂਟ ਤਰ੍ਹਾਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਜਿਸ ਤਰ੍ਹਾਂ ਦਾ ਡਰੱਗਸ ਦੇ ਵਿੱਚ ਇਨਵਾਲਵ ਹੋ ਜਾਂਦੇ ਆ ਉਹ ਕਿਉਂ ਹੁੰਦੇ ਆ, ਜਦੋਂ ਇੱਕ ਵਾਰ ਉਹਨਾਂ ਦਾ ਸਾਹਮਣਾ ਹੀ ਉਸ ਸੰਗਤ ਦੇ ਵਿੱਚ ਹੋ ਗਿਆ ਉਹ ਕਿਤਨਾ ਵੀ ਆਪਣੇ ਆਪ ਨੂੰ ਸੇਵ ਕਰਨ ਤੋਂ ਸੇਵ ਨਹੀਂ ਹੋਇਆ ਜਾਂਦਾ। ਸੰਗਤ ਦਾ ਪ੍ਰਭਾਵ ਜਿਹੜਾ ਉਹ ਸੰਗਤ ਤੇ ਸੰਗਤ ਇੱਕ ਹੁੰਦੀ ਹੈ, ਸੰਗਤ ਸਾਧ ਸੰਗਤ ਜਿਸ ਇੱਕ ਹੁੰਦੀ ਹੈ ਉਹ ਸੰਗਤ ਮਾੜੀ ਸੁਸਾਇਟੀ 'ਚ ਜਦੋਂ ਕੋਈ ਮਾੜੀ ਸੁਸਾਇਟੀ 'ਚ ਪੈ ਜਾਂਦਾ ਤੇ ਉਸ 'ਤੇ ਉਸ ਮਾੜੀ ਸੁਸਾਇਟੀ ਦਾ ਹੀ ਪ੍ਰਭਾਵ ਪੈ ਜਾਂਦਾ। ਇਸੇ ਕਰਕੇ ਜਦੋਂ ਸਾਡੇ ਬੱਚੇ ਘਰਾਂ 'ਚ ਹੁੰਦੇ ਆ ਮਾਂ ਪਿਓ ਲੜਦੇ ਝਗੜਦੇ ਹੋਣ ਉਹਨਾਂ ਦੀ ਉਸ ਲੜਾਈ ਝਗੜੇ ਦਾ ਉਹਨਾਂ ਦੇ ਉਸ ਕਲੇਸ਼ ਦਾ ਪ੍ਰਭਾਵ ਬੱਚਿਆਂ 'ਤੇ ਜ਼ਰੂਰ ਪੈਂਦਾ ਹੈ, ਭਾਵੇਂ ਉਹ ਆਪ ਵਿੱਚ ਕਲੇਸ਼ ਕਰਦੇ ਰਹਿਣ ਪਰ ਉਹਨਾਂ ਨੂੰ ਕਿਤਨੇ ਲਾਡ ਪਿਆਰ ਨਾਲ ਪਾਲਣ ਪਰ ਉਹ ਪ੍ਰਭਾਵ ਜਿਹੜਾ ਉਹਨਾਂ 'ਤੇ ਪਏਗਾ ਹੀ ਪਏਗਾ, ਉਹਨਾਂ ਦੀ ਉਹ ਸਾਈਕੋਲੋਜੀ 'ਤੇ ਉਹਨਾਂ ਦੇ ਮਨੋਵਿਗਿਆਨ 'ਤੇ ਉਹ ਪ੍ਰਭਾਵ ਪੈ ਜਾਂਦਾ। ਹੋਰ ਬਾਅਦ ਦੇ ਵਿੱਚ ਜਵਾਨੀ ਤੋਂ ਬਾਅਦ ਵੀ ਯਾਨੀ ਕਿ ਉਹ ਸਾਰੇ ਜੀਵਨ ਦੇ ਵਿੱਚ ਉਹੋ ਜਿਹਾ ਅਸਰ ਜਿਹੜਾ ਹੈ ਉਹ ਜਿਹੜਾ ਅਹਿਸਾਸ ਹੈ ਉਹ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਉਹਨਾਂ ਦੇ ਵਿਅਕਤਿਤਵ 'ਚੋਂ ਬਾਹਰ ਨਹੀਂ ਜਾਂਦਾ ਅਤੇ ਉਹ ਵੀ ਉਹ ਬੱਚੇ ਵੀ ਆਪਣੇ ਜੀਵਨ ਦੇ ਬਾਅਦ ਜਦੋਂ ਆਪਣਾ ਪਰਿਵਾਰ ਉਹਨਾਂ ਦਾ ਹੁੰਦਾ ਹੈ ਉਹੋ ਜਿਹਾ ਵਿਵਹਾਰ ਜਿਹੜਾ ਹੈ ਉਹ ਕੈਰੀ ਯਾਨੀ ਕਿ ਇੱਕ ਕਿਸਮ ਦਾ ਹੈਰੀਟੇਜ ਵਿੱਚ ਉਹ ਜੀਨਸ ਵਿੱਚ ਹੋਵੇ ਨਾ ਹੋਵੇ ਪਰ ਉਹਨਾਂ ਦੇ ਜਿਹੜੇ ਬਚਪਨ ਦੀ ਪਰਵਰਿਸ਼ ਹੈ ਉਸ ਦੇ ਵਿੱਚ ਜਿਹੜੀ ਚੀਜ਼ ਆ ਗਈ ਉਸ ਨੇ ਸਾਰੀ ਜ਼ਿੰਦਗੀ ਉਹਨਾਂ ਦਾ ਸਾਥ ਨਹੀਂ ਛੱਡਣਾ ਤੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਜਿਹੜਾ ਉਹ ਕਲੇਸ਼ ਕਰਨਗੇ ਉਹ ਉਹਨਾਂ ਦੀ ਅਗਲੀ ਜਨਰੇਸ਼ਨ ਤੱਕ ਯਾਨੀ ਕਿ ਜਨਰੇਸ਼ਨਾਂ ਤੱਕ ਉਹ ਤਾੜੀ ਰਹਿੰਦਾ। ਭਾਵ ਕੀ ਹੈ? ਉਹ ਵੀ ਸੰਗਤ ਹੈ, ਕਿਉਂਕਿ ਸਾਡੀ ਇੱਕ ਸੰਗਤ ਸਕੂਲ ਦੀ ਹੈ, ਸਾਡੀ ਇੱਕ ਸੰਗਤ ਸਮਾਜ ਦੀ ਹੈ, ਸਾਡੀ ਇੱਕ ਸੰਗਤ ਜਿਹੜੀ ਹੈ ਘਰ ਦੀ। ਇਸੇ ਕਰਕੇ ਹਰ ਗੁਰਸਿੱਖ ਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਜਦੋਂ ਨਿੱਜੀ ਇਹ ਕਰਦਾ, ਜਦੋਂ ਕਹਿੰਦਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਵੇ ਭਲਕੇ ਉਠਾਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਤੇ ਆਵੇ, ਫਿਰ ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਲਿਖਦੇ ਨੇ, ਫਿਰ ਗੁਰਦੁਆਰੇ ਵੀ ਆਉਂਦਾ ਸਾਧ ਸੰਗਤ ਵਿੱਚ ਆ ਕੇ ਸੇਵਾ ਕਰਦਾ, ਉਹਨਾਂ ਦਾ ਪ੍ਰਸ਼ਾਦ ਪਾਣੀ ਦੀ ਸੇਵਾ ਕਰਦਾ, ਫਿਰ ਉਹਨਾਂ ਨੂੰ ਖਿਲਾ ਕੇ ਫਿਰ ਬੱਚਾ ਆਪ ਵੀ ਖਾਂਦਾ ਹੈ। ਭਾਵ ਉਹ ਜਿਹੜੀ ਉਹ ਸੇਵਾ ਦਾ ਜਿਹੜਾ ਮਾਹੌਲ ਹੈ ਉਹ ਵੀ ਇੱਕ ਸੰਗਤ ਦਾ ਮਾਹੌਲ ਹੈ। ਉਸ ਦੇ ਵਿੱਚ ਉਹ ਸੇਵਾ ਦੇ ਗੁਣ ਜਿਹੜੇ ਆ, ਨਿਸ਼ਕਾਮ ਸੇਵਾ ਦੇ ਗੁਣ ਜਿਹੜੇ ਆ ਉਹ ਗ੍ਰਹਿਣ ਕਰਦਾ ਹੈ। ਇਸੇ ਕਰਕੇ ਜਿੰਨਾ ਵੀ ਸਾਡਾ ਜਿਹੜਾ ਉਪਦੇਸ਼ ਹੈ, ਅਸੀਂ ਅੱਜ ਵੀ ਸਾਡੇ ਧਾਰਮਿਕ ਅਸਥਾਨਾਂ ਚ, ਮੈਂ ਸਿਰਫ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਹਰ ਇੱਕ ਧਾਰਮਿਕ ਅਸਥਾਨ ਦੇ ਵਿੱਚ ਕੀ ਅਸੀਂ ਗੁਣਾਂ ਦੀ ਗੱਲ ਕਰਦੇ ਹਾਂ, ਜੇ ਅਸੀਂ ਇਬਾਦਤ ਦੀ ਗੱਲ ਕਰਦੇ ਹਾਂ, ਜੇ ਅਸੀਂ ਪ੍ਰੇਅਰ ਦੀ ਗੱਲ ਕਰਦੇ ਹਾਂ, ਜੇ ਅਸੀਂ ਸਿਮਰਨ ਦੀ ਗੱਲ ਕਰਦੇ ਹਾਂ, ਹਰ ਇੱਕ ਥਾਂ ਤੇ, ਪਰ ਅਸੀਂ ਕਿਸੇ ਵੀ ਥਾਂ ਤੇ ਬੈਠ ਕੇ ਬੱਚਿਆਂ ਦੇ ਨਾਲ ਜਾਂ ਸੰਗਤ ਦੇ ਨਾਲ ਇਹ ਗੱਲ ਨਹੀਂ ਕਰਦੇ ਕਿ ਸਾਨੂੰ ਕਿਹੋ ਜਿਹੇ ਗੁਣ ਅਪਣਾਉਣੇ ਚਾਹੀਦੇ ਆ, ਸਾਡੇ ਚ ਸਹਿਣਸ਼ੀਲਤਾ ਕਿੰਨੀ ਹੋਣੀ ਚਾਹੀਦੀ ਆ, ਅਸੀਂ ਸੱਤ ਨੂੰ ਸਾਡੇ ਅੰਦਰ ਸੰਤੋਖ ਕਿਵੇਂ ਆਏਗਾ। ਜਿੰਨੇ ਵੀ ਵਿਅਕਤੀ ਮੈਂ ਦੇਖਿਆ ਸਿਮਰਨ, ਜਿਹੜਾ ਸੋ ਕਾਲ ਸਿਮਰਨ ਅੱਜ ਹੁੰਦਾ ਹੈ, ਉਹ ਸਿਮਰਨ ਕਰਨ ਵਾਲਿਆਂ ਨੂੰ ਕੋਈ ਗੱਲ ਕਹਿ ਕੇ ਦਿੰਦੇ, ਇੱਥੋਂ ਉਹਨਾਂ ਦਾ ਹੋਮੈ, ਉਹਨਾਂ ਦੀ ਪੇਸ਼ੈਂਸ, ਉਹਨਾਂ ਦੇ ਵਿੱਚ ਪੇਸ਼ੈਂਸ ਹੀ ਨਹੀਂ ਹੁੰਦੀ, ਫਟ ਉਹਨਾਂ ਦੇ ਮੂੰਹ ਤੇ ਗਾਲ ਹੋਏਗੀ ਜੇ ਤੁਸੀਂ ਉਹਨਾਂ ਨੂੰ ਟੋਕਿਆ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਭਾਈ ਸੁਥਰਾ ਜੀ ਹੁੰਦੇ ਸੀ, ਭਾਈ ਸੁਥਰਾ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੂੰ ਕਹਿੰਦੇ ਆ ਕਿ ਪੈਦਾ ਹੋਣ ਸਮੇਂ ਉਹਨਾਂ ਦੇ ਦੰਦ ਸਨ ਜਾਂ ਕੀ ਸੀ, ਉਹਨਾਂ ਨੂੰ ਆਪਣੇ ਮਾਂ ਪਿਓ ਨੇ ਕਿਤੇ ਸੁੱਖ ਛੱਡਿਆ ਸੀ ਕਸ਼ਮੀਰ ਦੀ ਧਰਤੀ ਤੇ। ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਕਸ਼ਮੀਰ ਦੇ ਦੌਰੇ ਤੇ ਗਏ ਸੀ, ਬੱਚਾ ਰੋਣ ਦੀ ਆਵਾਜ਼ ਆਈ, ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਦੇਖੋ ਝਾੜੀਆਂ 'ਚ ਕੀ ਆ। ਸਿੱਖਾਂ ਨੇ ਦੇਖਿਆ ਇੱਕ ਬੱਚਾ ਸੀ, ਗੁਰੂ ਸਾਹਿਬ ਲਾਏ, ਉਹਨਾਂ ਨੂੰ ਕਿਹਾ ਬਈ ਉਹ ਚੁੱਕ ਕੇ ਲਿਆਓ। ਕਿਸੇ ਨੇ ਕਿਹਾ ਜੀ ਇਹ ਕੁੱਥਾ ਹੈ, ਪਾ ਉਹ ਲਿਬੜਿਆ ਹੋਇਆ। ਉਹਨਾਂ ਨੇ ਕਿਹਾ ਨਹੀਂ ਇਹ ਸੁਥਰਾ ਹੈ, ਉਸਦੀ ਸੰਭਾਲ ਕੀਤੀ, ਉਹਨੂੰ ਪਰਵਰਿਸ਼ ਕੀਤੀ। ਭਾਈ ਸੁਥਰਾ ਜੀ ਬਹੁਤ ਅੱਛੇ ਹਾਸਰਸ ਤੇ ਸ਼ਾਇਰ ਵੀ ਹੋਏ ਨੇ, ਕਵੀ ਹੋਏ ਨੇ, ਸਿੱਖ ਵਿਚਾਰਧਾਰਾ ਪੰਜਾਬ ਸਿੱਖ ਫੋਕਲੋਰ ਦੇ ਵਿੱਚ ਉਹਨਾਂ ਦੀਆਂ ਬਹੁਤ ਮਸ਼ਹੂਰ, ਜਿਸ ਤਰ੍ਹਾਂ ਕਹਿੰਦੇ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ, ਇਹ ਵੀ ਉਹਨਾਂ ਦਾ ਹੀ ਹੈ। ਉਹਨਾਂ ਦੇ ਸਮੇਂ ਇੱਕ ਭਾਈ, ਇੱਕ ਸੱਜਣ ਬ੍ਰਾਹਮਣ ਉੱਥੇ ਆਇਆ ਬੈਠਾ ਸੀ, ਕਿਉਂਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਕੋਈ ਵੀ ਆਉਂਦਾ ਸੀ। ਇਹਨਾਂ ਨੇ ਉਹਨਾਂ ਨੂੰ ਨਾਂ ਪੁੱਛਿਆ, ਉਹ ਕਹਿੰਦਾ ਜੀ ਮੇਰਾ ਨਾਂ ਸੀਤਲ ਦਾਸ ਹੈ। ਭਾਈ ਸਾਹਿਬ ਬਾਰ ਬਾਰ ਪੁੱਛਣ ਲੱਗੇ, ਉਹ ਅੱਕ ਕੇ ਭਾਈ ਸਾਹਿਬ ਨੂੰ ਛੇੜਿਓ, ਅੱਕ ਕੇ ਉਹਨਾਂ ਦੇ ਪਿੱਛੇ ਦੌੜਨ ਲੱਗਾ। ਸ਼ਿਕਾਇਤ ਗੁਰੂ ਸਾਹਿਬ ਕੋਲ ਪਹੁੰਚੀ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਭਾਈ ਸੁਥਰਾ ਕੀ ਕੀਤਾ ਜੀ ਇਹਨੂੰ? ਉਹ ਕਹਿੰਦਾ ਜੀ, ਇਹ ਕਹਿੰਦਾ ਮੇਰਾ ਨਾਂ ਸੀਤਲ ਦਾਸ ਹੈ, ਮੈਂ ਦੇਖਣਾ ਚਾਹੁੰਦਾ ਸੀ ਇਹ ਕਿੰਨਾ ਕੁ ਸੀਤਲ ਹੈ, ਇਹ ਤਾਂ ਮੇਰੀ ਅੱਗ ਹੈ। ਪਾਓ ਗੁਰਸਿੱਖੀ ਜਿਹੜੀ ਆ ਉਹ ਸੀਤਲਤਾ, ਉਹ ਟਰਮਾ, ਉਹ ਪੇਸ਼ੈਂਸ, ਸਭ ਤੋਂ ਵੱਡਾ ਗੁਣ ਹੀ ਆ। ਸੱਤ ਸੰਤੋਖ ਦੂਜੇ ਨੰਬਰ ਤੇ ਆਉਂਦਾ ਹੈ, ਦਇਆ ਧਰਮ ਧੀਰਜ ਇਹ ਗੁਣ ਨੇ। ਇਹ ਗੁਣ ਸਾਧ ਸੰਗਤ ਦੇ ਵਿੱਚੋਂ ਹੀ ਸਿੱਖੇ ਜਾਂਦੇ ਨੇ, ਪਰ ਅਸੀਂ ਬਹੁਤਾ ਕਰਕੇ, ਮੈਂ ਇਹ ਵੀ ਨਹੀਂ ਕਹਿੰਦਾ ਕਿ ਬਈ ਬਿਲਕੁਲ ਹੀ ਸਾਡਾ ਕੋਈ ਕਥਾ ਵਾਚਕ ਇਹ ਨਹੀਂ ਕਰਦਾ, ਪਰ ਬਹੁਤੇ ਕਰਕੇ ਸਾਡੇ ਜਿਹੜੇ ਪ੍ਰਚਾਰਕ ਨੇ ਅੱਜ ਕੱਲ੍ਹ ਉਹ ਸਿਰਫ ਇੱਕੋ ਗੱਲ ਤੇ ਜ਼ੋਰ ਦਿੰਦੇ ਆ ਕਿੱਥੇ ਵੀ ਜਾਓ ਜਿਸ ਨਾਮ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਮਤਿ ਦੇ ਵਿੱਚ ਜ਼ਿਕਰ ਹੈ ਉਹ ਨਾਮ ਸਰਵ ਵਿਆਪਕ ਗਿਆਨ ਹੈ ਗੁਰ ਗਿਆਨ ਪਦਾਰਥ ਨਾਮ ਹੈ ਸਤਿਗੁਰ ਦੀਆ ਦੜਾ ਹੈ ਐਸਾ ਗਿਆਨ ਜਪੋ ਮਨ ਮੇਰੇ ਉਹ ਸਾਚੇ ਚਾਕਰ ਸਾਚੇ ਕਿਰੇ ਗਿਆਨ ਦੀ ਤਾਂ ਗੱਲ ਹੀ ਨਹੀਂ ਕਰਦੇ ਅਸੀਂ ਅਸੀਂ ਤਾਂ ਗੀਤੀਆਂ ਮਿੰਤੀਆਂ ਦੇ ਪਾਠ ਦੀ ਗੱਲ ਕਰ ਰਹੇ ਹਾਂ ਕਿਸੇ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਭਾਈ ਰੋਜ਼ ਸਵੇਰੇ ਜਿੰਨਾ ਕੋ ਪਾਠ ਕਰ ਸਕਦੇ ਹਾਂ ਭਾਵੇਂ ਇੱਕ ਪੌੜੀ ਹੋਵੇ ਭਾਵੇਂ ਪੰਜ ਪੌੜੀਆਂ ਹੋਣ ਭਾਈ ਪੰਜ ਬਾਣੀਆਂ ਹੋਣ ਆਪਣੇ ਦਿਨ ਚਰਿਆ ਦੇ ਵਿੱਚ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਮਲ ਦੇ ਵਿੱਚ ਲਿਆਉਣ ਵਾਸਤੇ ਯਤਨ ਵੀ ਕਰਨਾ ਨਹੀਂ ਅਸੀਂ ਇਹ ਕਹਿੰਦੇ ਹਾਂ ਪੰਜ ਨਹੀਂ ਸੁਖਮਣੀ ਸਾਹਿਬ ਦੇ ਹੀ ਪੰਜ ਪਾਠ ਰੋਜ਼ ਕਰੋ ਪਰ ਕੋਈ ਇਹ ਨਹੀਂ ਕਹਿੰਦਾ ਕਿ ਸੁਖਮਣੀ ਸਾਹਿਬ ਦੀ ਪਹਿਲੀਆਂ ਪੰਜ ਪਹਿਲੀ ਅਸ਼ਟਪਦੀ ਦੀਆਂ ਪਹਿਲੀਆਂ ਪੰਜ ਪੌੜੀਆਂ ਪਹਿਲੀਆਂ ਦੋ ਅਸ਼ਟਪਦਿਆਂ ਦੇ ਵਿੱਚ ਪਦਿਆਂ ਦੇ ਵਿੱਚ ਕੀ ਉਪਦੇਸ਼ ਹੈ ਉਸਨੂੰ ਆਪਣੇ ਜੀਵਨ ਤੇ ਲਾਗੂ ਕਿਵੇਂ ਕਰਨਾ ਹੈ ਸੁਖਮਣੀ ਸਾਹਿਬ ਦੇ ਵਿੱਚ ਸਾਧ ਦੀ ਵਿਆਖਿਆ ਵੀ ਹੋਈ ਹੈ ਪੰਡਿਤ ਦੀ ਵਿਆਖਿਆ ਵੀ ਹੋਈ ਹੈ ਵੈਸ਼ਨੂ ਦੀ ਵਿਆਖਿਆ ਵੀ ਹੋਈ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕਦੀ ਸਾਨੂੰ ਕੋਈ ਦੱਸਦਾ ਹੈ ਕਿ ਅਸੀਂ ਉਸ ਤੇ ਅਮਲ ਕਰੀਏ ਤੇ ਉਹੋ ਜਿਹੇ ਬਣੀਏ ਉਹੋ ਜਿਹਾ ਰੋਲ ਮਾਡਲ ਬਣੀਏ ਜਿਹੋ ਜਿਹਾ ਰੋਲ ਮਾਡਲ ਬਣਨ ਦੇ ਵਾਸਤੇ ਸਾਨੂੰ ਗੁਰਬਾਣੀ ਪ੍ਰੇਰਦੀ ਹੈ ਜਿਹੋ ਜੇ ਕਿਰਦਾਰ ਦੀ ਵਕਾਲਤ ਕਰਦੀ ਹੈ ਗੁਰਬਾਣੀ ਜਿਹੋ ਜਿਹਾ ਸੱਚ ਜਿਹੋ ਜਿਹਾ ਅਸੀਂ ਤਾਂ ਸਾਡੀ ਪ੍ਰੇਰ ਕੀ ਹੈ ਗੁਰਬਾਣੀ ਦੇ ਵਿੱਚ ਤਾਂ ਇਹ ਗੱਲ ਆਉਂਦਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦਹੀਂ ਨਾਮ ਸੰਤੋਖੀ ਉਤਰੇ ਮਨ ਕੀ ਸਾਨੂੰ ਕੋਈ ਦੱਸਦਾ ਸਾਨੂੰ ਤਾਂ ਇਹ ਦੱਸਿਆ ਜਾਂਦਾ ਬਚਪਨ ਤੋਂ ਦੱਸਿਆ ਜਾਂਦਾ ਪਾਠ ਕਰੋਗੇ ਤੁਹਾਡੀਆਂ ਇਹ ਮੁਰਾਦਾਂ ਪੂਰੀਆਂ ਹੋਣਗੀਆਂ ਕੋਈ ਇਹ ਨਹੀਂ ਦੱਸਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਕੋਲੋਂ ਸਿੱਖਿਆ ਲਓ ਕਿ ਜੇ ਮੁਰਾਦਾਂ ਨਹੀਂ ਮਿਲਦੀਆਂ ਤਾਂ ਸਬਰ ਕਰਕੇ ਉਸ ਦੇ ਵਿੱਚ ਸੰਤੁਸ਼ਟ ਹੋ ਕੇ ਜਦੋਂ ਕਹਿੰਦਾ ਨਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਨ ਵਪਾਰਾ ਪੂਰੀਆਂ ਦਾ ਮਤਲਬ ਉਹ ਇੱਛਾ ਰਹਿੰਦੀਆਂ ਹੀ ਨਹੀਂ ਪਰ ਸਾਨੂੰ ਉਸ ਪਾਸੇ ਉਹ ਦੱਸਿਆ ਹੀ ਨਹੀਂ ਗਿਆ ਸਾਨੂੰ ਇਹ ਦੱਸਿਆ ਇਹ ਮੰਗ ਇਹ ਮੰਗ ਇਹ ਮੰਗ ਔਰ ਇਸ ਦੇ ਨਾਂ ਤੇ ਅੱਜ ਕੱਲ੍ਹ ਇਸ ਇਹਨਾਂ ਮੰਗਾਂ ਦੇ ਨਾਂ ਤੇ ਹੀ ਕੋਈ ਚੁਪਹਿਰੇ ਵੀ ਸ਼ੁਰੂ ਹੋ ਗਏ ਦੁਪਹਿਰੇ ਵੀ ਸ਼ੁਰੂ ਹੋ ਗਏ ਹੋਰ ਕਈ ਤਰ੍ਹਾਂ ਦੇ ਯਾਨੀ ਕਿ ਜਿਹੜੇ ਪਰ ਜਿਹੜਾ ਬਾਣੀ ਦਾ ਅਸਲ ਮਨੋਰਥ ਸੀ ਉਹ ਸਾਨੂੰ ਦੱਸਿਆ ਹੀ ਨਹੀਂ ਗਿਆ ਹੋਰ ਫਿਰ ਹੁੰਦਾ ਕੀ ਹੈ ਕਿ ਗਿਆਨ ਨੇ ਸਾਨੂੰ ਜੀਵਨ ਮਾਰਗ ਵੀ ਦੇਣਾ ਸੀ ਉਸ ਜੀਵਨ ਦੇ ਵਿੱਚ ਅਸੀਂ ਇਸੇ ਜੀਵਨ ਦੇ ਵਿੱਚ ਜੀਵਨ ਮੁਕਤ ਹੋਣਾ ਸੀ ਜੀਵਨ ਮੁਕਤ ਗੁਰੂ ਦੇ ਕੋਲੋਂ ਅਸੀਂ ਉਹ ਗਿਆਨ ਪ੍ਰਾਪਤ ਕਰਕੇ ਜਦੋਂ ਗਿਆਨ ਹੋਏਗਾ ਹਰ ਮੁਸ਼ਕਲ ਦਾ ਹੱਲ ਜਿਹੜਾ ਹੈ ਉਸ ਗਿਆਨ ਨੇ ਸਾਨੂੰ ਦੇਣਾ ਜਿਹੜਾ ਗੁਰੂ ਨੇ ਸਾਨੂੰ ਯੁਕਤੀਆਂ ਦਿੱਤੀਆਂ ਹੋਈਆਂ ਪਰ ਸਾਨੂੰ ਕੋਈ ਇਹ ਨਹੀਂ ਸਿਖਾ ਰਿਹਾ ਸਿਰਫ ਸਾਨੂੰ ਇਹ ਸਿਖਾ ਰਿਹਾ ਕਿ ਅਸੀਂ ਗਰੋਸਰੀ ਲਿਸਟ ਲੈ ਕੇ ਗੁਰੂ ਦੇ ਅੱਗੇ ਜਦੋਂ ਅਰਦਾਸ ਕਰਨ ਜਾਂਦੇ ਹਾਂ ਸਿੱਖੀ ਦਾਨ ਨਹੀਂ ਮੰਗਦੇ ਭਰੋਸਾ ਦਾਨ ਨਹੀਂ ਮੰਗਦੇ ਅਸੀਂ ਹੋਰ ਪੂਰੀ ਲਿਸਟ ਲੈ ਕੇ ਮੈਨੂੰ ਇਹ ਮੇਰੀ ਇੱਛਾ ਪੂਰੀ ਕਰੋ ਇਹ ਮੇਰੀ ਪੁੱਛਾ ਇਹ ਕਰੋ ਇਹ ਕਰੋ ਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਸਿੱਖੀ ਨੂੰ ਵੀ ਬਾਕੀ ਵਿਚਾਰਧਾਰਾਵਾਂ ਨਾਲ ਵਾਂਗ ਜਿਹੜੇ ਵੇਦ ਨੇ ਉਹ ਕੀ ਨੇ ਉਹ ਇਹਨਾਂ ਮੰਗਾਂ ਦੇ ਜੰਤਰ ਮੰਤਰ ਨੇ ਪਰ ਸਾਡੇ ਗੁਰੂ ਨੇ ਸਾਨੂੰ ਵਰਜਿਆ ਸੀ ਉਸ ਤੋਂ ਹੁਣ ਤਾਂ ਇਹੀ ਕਿ ਅਸੀਂ ਤੇਰਾ ਕੀਆ ਮਿੱਠਾ ਲਾ ਕੇ ਯਾਰ ਨਾਮ ਪਦਾਰਥ ਨਾਨਕ ਮੰਗੇ ਪਰ ਅਸੀਂ ਨਾਮ ਪਦਾਰਥ ਤਾਂ ਮੰਗਦੇ ਹੀ ਨਹੀਂ ਨਾ ਤੇਰਾ ਕੀਆ ਮਿੱਠਾ ਅਸੀਂ ਤਾਂ ਇਹ ਕਹਿੰਦੇ ਗੁਰੂ ਸਾਹਿਬ ਮੇਰੀ ਇਹ ਚੀਜ਼ ਪੂਰੀ ਨਹੀਂ ਹੋਈ ਇਹ ਮੇਰੀ ਪੂਰੀ ਕਰ ਦੇ ਤੇ ਫਿਰ ਨਾਲ ਸਾਡੀ ਇੱਕ ਲਿਸਟ ਹੁੰਦੀ ਆ ਫਿਰ ਮੈਂ ਇਹ ਕਰਾਂਗਾ ਜੇ ਪਾਠ ਵੀ ਕਰਨੇ ਆ ਤਾਂ ਗੁਰੂ ਨਾਲ ਸ਼ਰਤਾਂ ਲਾ ਕੇ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਬੱਚਿਆਂ ਦੇ ਨਾਲ

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਰੋਜ਼ ਹੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਦੇ ਹਾਂ ਅਤੇ ਇਸ ਸਾਂਝ ਦੇ ਵਿੱਚ ਅਕਸਰ ਕੁਛ ਨੌਜਵਾਨ ਬੱਚਿਆਂ ਦਾ ਕਈ ਵਾਰੀ ਕੁਐਸਚਨ ਹੁੰਦੇ ਆ, ਫੋਨ 'ਤੇ ਗੱਲ ਕਰਦੇ ਆ, ਪਿੰਨ ਕਨਸੈਪਟਸ ਨੂੰ ਸੰਕਲਪਾਂ ਨੂੰ ਸਮਝਣ ਦਾ ਯਤਨ ਕਰਦੇ ਆ, ਕਿਉਂਕਿ ਗੁਰਬਾਣੀ ਬੇਸ਼ੱਕ ਮਨੋਵਿਗਿਆਨ ਦੀ ਹੀ ਗੱਲ ਕਰਦੀ ਹੈ ਪਰ ਗੁਰਬਾਣੀ ਦੇ ਹਰ ਇੱਕ ਸੰਕਲਪ ਨੂੰ, ਹਰ ਇੱਕ ਸ਼ਬਦ ਨੂੰ ਕੇਵਲ ਅਤੇ ਕੇਵਲ ਮਾਡਰਨ ਮਨੋਵਿਗਿਆਨ ਦੇ ਆਧਾਰ 'ਤੇ ਨਹੀਂ ਦੇਖਿਆ ਜਾ ਸਕਦਾ। ਗੁਰਬਾਣੀ ਇੱਕ ਵਿਅਕਤੀ ਦਾ ਅਧਿਆਤਮਕ, ਸਮਾਜਿਕ, ਨੈਤਿਕ ਜੀਵਨ ਦੇ ਵਿੱਚ ਹਰ ਪਹਿਲੂ ਦੇ ਵਿੱਚ, ਹਰ ਸੰਦਰਭ ਦੇ ਵਿੱਚ ਜਿਹੜਾ ਕਿ ਮਨੁੱਖਤਾ ਦੇ ਨਾਲ ਜੁੜਿਆ ਹੈ, ਮਨੁੱਖਤਾ ਦੇ ਕਰਤੱਵ ਦੇ ਨਾਲ ਜੁੜਿਆ ਹੋਏ, ਉਸ ਨੂੰ ਉਸ ਦਾ ਮਾਰਗਦਰਸ਼ਨ ਕਰਦੀ ਹੈ ਅਤੇ ਉਹ ਮਾਰਗਦਰਸ਼ਨ ਜਿਹੜਾ ਹੈ ਉਹ ਗੁਰਬਾਣੀ ਦਾ ਪਾਉ ਇੱਕ ਇਨਸਾਨ ਨੂੰ, ਇੱਕ ਜਗਿਆਸੂ ਨੂੰ, ਇੱਕ ਉਸ ਰਾਹੀ ਨੂੰ, ਉਸ ਪਾਂਧੀ ਨੂੰ ਜਿਸ ਨੇ ਮੰਜ਼ਿਲ ਦੇ ਉੱਪਰ ਪਹੁੰਚਣਾ ਹੈ, ਜਿਸ ਨੇ ਜੀਵਨ ਦੇ ਲਕਸ਼ ਨੂੰ ਸਮਝਣਾ ਹੈ ਅਤੇ ਜਿਸ ਨੇ ਜੀਵਨ ਦੇ ਲਕਸ਼ ਨੂੰ ਪ੍ਰਾਪਤ ਕਰਨਾ ਹੈ। ਕਿਉਂਕਿ ਬਾਣੀ 'ਚ ਆਉਂਦਾ ਨਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ। ਜਿਹੜਾ ਉਹ ਲਾਹਾ ਲੈਣਾ ਹੈ, ਜਿਸ ਮਨੋਰਥ ਦੇ ਲਈ ਆਇਆ ਹੈ, ਉਸ ਮਨੋਰਥ ਦੀ ਪ੍ਰਾਪਤੀ ਦੇ ਵਾਸਤੇ ਗੁਰਬਾਣੀ ਮਾਰਗਦਰਸ਼ਨ ਕਰਦੀ ਹੈ ਅਤੇ ਉਹ ਇੱਕ ਮਨੁੱਖ ਨੂੰ ਹਰ ਪਹਿਲੂ ਤੋਂ ਪਰਫੈਕਟ ਬਣਾਉਣ ਦਾ ਇੱਕ ਪਰਫੈਕਟ ਬਣਾਉਣ ਦੇ ਸੰਬੰਧ ਦੇ ਵਿੱਚ ਪੂਰਾ ਦਾ ਪੂਰਾ ਉਸ ਦਾ ਮਾਰਗਦਰਸ਼ਨ, ਉਸ ਦਾ ਜੀਵਨ ਨੂੰ ਇੱਕ ਰਾਹ ਦਸੇਰਾ ਬਣ ਕੇ ਗਾਈਡ ਕਰਦੀ ਹੈ। ਆਪਾਂ ਅੱਜ ਵਿਚਾਰਦੇ ਹਾਂ ਆਪਾਂ ਇਹ ਚਾਰ ਸ਼ਬਦ ਜਿਹੜੇ ਬਾਣੀ 'ਚ ਅਕਸਰ ਆਉਂਦੇ ਆ, ਕਿਉਂਕਿ ਅਕਸਰ ਇਸ ਜੀਵਨ ਨੂੰ, ਸਰੀਰ ਨੂੰ ਅਤੇ ਸਰੀਰ ਦੇ ਨਾਲ ਜੁੜੀ ਹੋਈ ਆਤਮਾ ਨੂੰ, ਜਿਸ ਨੂੰ ਆਪਾਂ ਕੋਈ ਆਤਮਾ ਕਹਿੰਦਾ ਹੈ, ਕੋਈ ਰੂਹ ਕਹਿੰਦਾ ਹੈ, ਕੋਈ ਕਾਨਸ਼ੀਅਸਨੈਸ ਕਹਿੰਦਾ ਹੈ, ਕਿਉਂਕਿ ਅੱਜ ਕੱਲ੍ਹ ਮਾਡਰਨ ਜ਼ਮਾਨੇ ਦੇ ਵਿੱਚ ਬਹੁਤਾ ਕਰਕੇ ਉਸਨੂੰ ਕਾਨਸ਼ੀਅਸ ਦੇ ਨਾਲ, ਕਾਨਸ਼ੀਅਸ, ਅਨਕਾਨਸ਼ੀਅਸ, ਸਬਕਾਨਸ਼ੀਅਸ ਜਿਹੜੇ ਸਟੇਟ ਆਫ ਮਾਇੰਡਸ ਨੇ ਉਹਨਾਂ ਦੇ ਆਧਾਰ 'ਤੇ ਜਦੋਂ ਵਿਆਖਿਆ ਕਰਦੇ ਹਾਂ ਤਾਂ ਗੱਲ ਕੁਛ ਹੋਰ ਲੰਬੀ ਹੋ ਜਾਂਦੀ ਹੈ। ਸੋ ਗੁਰਦਵਾਣੀ ਦੇ ਸੰਦਰਭ ਦੇ ਵਿੱਚ ਇਹਨਾਂ ਸ਼ਬਦਾਂ ਦੀ ਜਿਹੜੀ ਸੁੰਦਰ ਢੰਗ ਨਾਲ ਮਤਲਬ ਵਿਆਖਿਆ ਕੀਤੀ ਗਈ ਹੈ, ਸਮਝਾਇਆ ਗਿਆ ਹੈ। ਪਰ ਇੱਕ ਗੱਲ, ਗੁਰਬਾਣੀ ਇਹਨਾਂ ਨੂੰ ਹਮੇਸ਼ਾ ਆਧੁਨਿਕ, ਜਿਸਾ ਮੈਂ ਪਹਿਲਾਂ ਵੀ ਕੀਤਾ, ਮਨੋਵਿਗਿਆਨਕ ਵਾਲੀਆਂ ਵੱਖ ਵੱਖ ਵਸਤੂਆਂ ਵਜੋਂ ਪ੍ਰਭਾਸ਼ਿਤ ਨਹੀਂ ਕਰਦੀ। ਇਹ ਸ਼ਬਦ ਸੰਦਰਭ ਅਨੁਸਾਰ ਵੱਖਰੇ ਅਰਥਾਂ ਵਿੱਚ ਵੀ ਆਉਂਦੇ ਹਨ, ਜਿੱਥੇ ਜਿਸ ਤਰ੍ਹਾਂ ਦਾ ਉਂਝ ਆਪਾਂ ਜਦੋਂ ਆਤਮਾ ਨੂੰ ਦੇਖਦੇ ਹਾਂ, ਆਤਮਾ ਅਸਲ ਦੇ ਵਿੱਚ ਅੰਦਰਲਾ ਜੀਵਾਤਮਕ ਸਰੂਪ ਹੈ। ਗੁਰਬਾਣੀ ਮਨੁੱਖ ਨੂੰ ਸਿਰਫ ਸਰੀਰ ਨਹੀਂ ਮੰਨਦੀ, ਸਰੀਰ ਨੂੰ ਅਤੇ ਇਸ ਨੂੰ ਮਿਲਾ ਕੇ ਮਨੁੱਖ ਬਣਦਾ ਹੈ, ਅੰਦਰ ਵਸਦੇ ਜੀਵ ਨੂੰ ਵੀ ਪਰਮ ਆਤਮਾ ਨਾਲ ਜੋੜ ਕੇ ਦੇਖਿਆ ਜਾਂਦਾ, ਪਾਓ ਅਕਾਲ ਦੇ ਨਾਲ, ਸੱਤ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਗੁਰਬਾਣੀ ਦੇ ਵਿੱਚ ਆਤਮ ਮੈਂ ਰਾਮ, ਰਾਮ ਮੈਂ ਆਤਮ, ਪਾਓ ਆਤਮਾ ਅਤੇ ਰਾਮ ਨੂੰ ਦੋ ਵੱਖਰੀਆਂ ਹਸਤੀਆਂ ਵਾਂਗ ਨਹੀਂ ਦੇਖਣਾ, ਪਰਮਾਤਮਾ ਦੀ ਜੋਤ ਅੰਦਰ ਹੀ ਵਸਦੀ ਹੈ। ਇਹ ਗੁਰਬਾਣੀ ਦਾ ਜਿਹੜਾ
मन तूं जोत स्वरूप है, अपना मूल पछाण। हुण मन दी गल आ गई, मन की है? सोचां इच्छावां अते भटकण दा केंद्र मन लगातार इच्छावां विचारां अते भावनावां वल दौड़दा है। इस लई गुरबाणी मन नूं साधन उत्ते बहुत जोर दिंदी है। मन जीता जग जीत, भाव मन नूं इच्छावां नूं आकांक्षावां नूं काबू कर लिया तां सारे हर किसे शायद ते जित प्राप्त कर लिया, हर किसे नूं वस कर लिया। जिहड़ा अपने मन नूं जित लैंदा है वह संसार उत्ते जित प्राप्त कर सकता है। पर उह संसार उत्ते जित प्राप्त करन दा मतलब है कि अंदरूनी अवस्था जिहड़ी है उसनूं हासिल कर लैंदा है। आपां दूजी गल कीती सी बुद्धि, विचार करन अते परखण दी समर्था, विवेक। बुद्धि मन दीयां इच्छावां नूं परखण अते सही गलत नूं समझण विच सहायक हुंदी है। पर गुरबाणी यह भी दसदी है कि सिर्फ अपनी अकल उत्ते माण करना काफ़ी नहीं, मत थोड़ी सेवक कीता, भाव मनुख दी अपनी समझ सीमित है। सच्ची सूझ गुरु दी मत नाल प्राप्त होंदी है। हुण आपां गल कर रहे सी अज दे संदर्भ विच चेतना, कॉन्शियसनेस। इस नूं कई ढंग नाल बयान कीता जांदा है, कई चेतना नूं भी रूह आत्मा नाल समझदे ने, जागरूकता भी समझते ने, अवेयरनैस। सुरत गुरबाणी दे शब्द सुरत जड़ा है वह चेतना ते टुकदा है। चेतना नूं असी जानन अते जानन दी अवस्था वजों समझ सकते हैं। गुरबाणी विच इस नाल मिलदा बहुत महत्वपूर्ण शब्द सुरत है, जिहड़ा मैं हुण जिक्र कर रहा सी। सुरत शब्द रतियां, सुरत शब्द रतिया मन मानिया, भाव जदों सुरत शब्द विच रंगी जांदी है तां मन भी उस सच नूं स्वीकार कर लैंदा है। एक सौखी तस्वीर, यानी कि जिहड़ी इस नूं समझिए, एक सौखी यानी कि उदाहरणा, आत्मा अंदरली जोत, जीव स्वरूप चेतना सुरत उस जोत दी जागरूकता, मन विचारां इच्छावां अते भावनावां दा प्रभाव, बुद्धि विचारां नूं परखण अते फैसला करन दी समर्था है। गुरबाणी दा रस्ता यह है कि मन अते बुद्धि नूं गुरु देश शब्द नाल जोड़, सुरत नूं जगाया जावे तां मनुख अपने असल स्वरूप अते परमात्मा दी हाजरी नूं पछाणे। सब तों डूंगी गल यह है कि गुरबाणी दे अनुसार आत्मा कोई अलग वस्त नहीं, चीज़ नहीं, जिस नूं असीं बाहरों लभना है, अंदरली जोत नूं पछाणना है। असल आत्मक जागृति है। रूह अते आत्मा विच फर्क है ते फर्क नहीं भी, क्योंकि रूह जड़ा है ये बेसिकली पछमी स्पिरिट सोल, पछमी सभ्यतावां दा, शामी धर्मां दा, खास तौर ते उर्दू फारसी दा शब्द है। ते आत्मा विच इसे करके ये फर्क भी समझा जा सकता है, पर यह फर्क जड़ा इस तथ्य ते आधारित निर्धारित होंदा है कि असी आम पंजाबी दर्शन या गुरबाणी दे
संदर्भ विच गल कर रहे हाँ। सौखे शब्दों विच रूह आम बोलचाल विच मनुख दे अंदरले जीवन तत् दा जीव भाव है। भाव इसे लई वरत्या जांदा है, जिवें रूह नूं सकून मिलिया, आत्मक तृप्ति हो गई, आत्मदर्शक अर्थ विच उस अंदरले तत् लई वरत्या जांदा है जो शरीर अते मन तों परे मन्या जांदा है। पर गुरबाणी दे संदर्भ विच गल होर डूंगी है। उत्थे आत्मा नूं सिर्फ एक वक्री व्यक्तिगत हस्ती मान के नहीं समझना चाहिदा। गुरबाणी मनुख नूं अपने अंदर वसदे उस अकाल पुरख की जोत नाल जोड़ के वेखती है। इसलिए एक सौखी तुलना शरीर मन बुद्धि अते आत्मक चेतना है, परमात्मा की जोत है। रूह शब्द अक्सर इस अंदरले जीव का आत्मक पक्ष लई वरत्या जाता है, जिसका मैं पहला जिक्र किया। जे असी चाहिए तो अंदरले पदर ते रूह आत्मा जीवात्मा मन अते चेतना गुरबाणी अनुसार ये पंजे ही की हन अते आपस विच किवें वख हन बहुता सौखी उदाहरणा नाल समझ सकते हाँ। जिवें इसनों गुरबाणी दी दृष्टि नाल समझना समझण लई पहला एक गल याद रखनी जरूरी है। रूह अते जीवात्मा वर्गे शब्द गुरबाणी विच हर थां इको तकनीकी अर्थ विच नहीं वरते जांदे। इस लई मैं एक उदाहरण दे के समझण दी कोशिश करांगा। जिवें आपां इस तरह कह सकते हैं कि जिवें रूह अंदरला जीवन तत्, रूह ज्यादातर पंजाबी इस्लामी फारसी परंपरा का शब्द है। आम तौर पर इसका भाव है मनुख का अंदरला जीवन या आत्मक तत्। इस करके आम बोलचाल विच रूह अते आत्मा कई बार इको अर्थां विच वरते जाते हैं। आत्मा अपने असल स्वरूप वाल इशारा करती है। गुरबाणी विच आत्मक विचार दा केंद्र है कि मनुख अपने आप नूं सिर्फ शरीर अते मन ना समझे, सगों अपने असल आत्मक स्वरूप नूं पछाणे। मन तू जोत स्वरूप है, अपना मूल पछाण। गल हुण ते मन दी आ गई। कई बारी मन और आत्मा नूं भी असीं इको तरह के मीनिंग्स दे विच लैंदे हां। इत्थे जिहड़ा मन है ते जो स्वरूप जो है ये आत्म नाल ही जुड़िया होया है। पर आत्म परमात्म आत्म शब्द जिहड़ा है आपे तो, इसे करके बाणी चाहुंदा आत्म जिणै सगल वसतां के जां का सतगुर पूरा। आत्म जन्म दा कहिंदे एक यानी कि ओ व्यक्ति जां को हर रंग लागो इस युग में, जिहड़ा उस कालपुरख दे रंग च रंगिया गया, जिहड़ा नाम दे नूं समर्पित ते जिसने मन ते काबू कर लिया। सो कहीए थै सूरा उसे नूं सूरमा किया,
क्योंकि मन जिहड़ा विकारां दे तहत है उसनूं काबू करना सौखा काम नहीं हुंदा। पर इह सारा कुछ जिसनूं पूरे सतगुरु नाल मिलाप हो गया उस दे आधार ते ही वह आत्म नूं जिण सकदा है, मन नूं जीत सकदा है। मन जीता जग जीत। ਇਸੇ ਕਰਕੇ ਕਹਿੰਦੇ ਨਾ ਮਨ ਤੂੰ ਜੋਤ ਸਰੂਪ ਹੈ ਆਪਣ ਮੂਲ ਹੈ। ਮਨ ਤੂੰ ਆਤਮ ਸਰੂਪ ਹੈ, ਮਨ ਨੂੰ ਆਤਮਾ ਨਾਲ ਕਹਿ ਕੇ ਅਤੇ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਹੋਂਦ ਨੂੰ ਪਹਿਚਾਣ। ਇੱਕ ਬਹੁਤ ਡੂੰਘਾ ਫਲਸਫਾ ਹੈ ਆਤਮ, ਯਾਨੀ ਕਿ ਇੱਥੇ ਆਤਮਿਕ ਪਛਾਣ ਵਾਸਤੇ ਆਪਣੇ ਮੂਲ ਨੂੰ ਪਛਾਣਨਾ ਜ਼ਰੂਰੀ ਹੈ। ਅਤੇ ਬਾਣੀ 'ਚ ਇੱਕ ਹੋਰ ਥਾਂ 'ਤੇ ਜੀਵ ਆਤਮਾ ਵੀ ਆਇਆ ਹੈ। ਭਾਵ ਨੇ ਮੈਂ ਜੀਵ ਹਾਂ ਵਾਲੀ ਅਵਸਥਾ ਹੈ। ਜੀਵ ਆਤਮਾ ਨੂੰ ਸੌਖੇ ਤਰੀਕੇ ਨਾਲ ਇਉਂ ਸਮਝ ਸਕਦੇ ਹਾਂ, ਪਰਮਾਤਮਾ ਦੀ ਜੋਤ ਨਾਲ ਸੰਬੰਧਿਤ ਜੀਵ ਜੋ ਆਪਣੇ ਆਪ ਨੂੰ ਇੱਕ ਵੱਖਰਾ ਮੈਂ ਸਮਝ ਰਿਹਾ ਹੈ, ਡਿਊਲ ਆਈਡੈਂਟੀਟੀ ਹੋ ਜਾਂਦੀ ਹੈ। ਇੱਥੇ ਹਉਮੈ ਮਹੱਤਵਪੂਰਨ ਹੋਇਆ ਹੈ। ਜਦੋਂ ਮਨੁੱਖ ਕਹਿੰਦਾ ਹੈ ਮੈਂ ਕਰਦਾ ਹਾਂ, ਮੈਂ ਜਾਣਦਾ ਹਾਂ, ਮੈਂ ਵੱਖਰਾ ਹੋਇਆ, ਤੋ ਆਪਣੀ ਅਸਲ ਏਕਤਾ ਨੂੰ ਭੁੱਲ ਕੇ ਮੈਂ ਦੀ ਪਛਾਣ ਵਿੱਚ ਫਸ ਜਾਂਦਾ ਹੈ। ਇਹੀ ਜਿਸ ਨੂੰ ਨਾ ਮਨ ਕਾ ਮਾਰਨ ਕਾਰਨ ਜਿਸ ਨੂੰ ਸੰਵਾਰਨ ਦੀ ਗੱਲ ਹੈ, ਕਿਉਂਕਿ ਗੁਰਬਾਣੀ ਦਾ ਮਾਰਗ ਇਸ ਮੈਂ ਨੂੰ ਮਿਟਾ ਕੇ ਆਪਣੇ ਮੂਲ ਨਾਲ ਮਿਲਾਪ ਵੱਲ ਲੈ ਜਾਂਦਾ ਹੈ। ਮਨ ਜੋ ਵਿਚਾਰਾਂ ਅਤੇ ਇੱਛਾਵਾਂ ਦਾ ਕੇਂਦਰ ਹੈ, ਮਨ ਨੂੰ ਅਸੀਂ ਅੰਦਰਲੀ ਸਰੀਰ ਸਕਰੀਨ ਵਾਂਗ ਸਮਝਦੇ ਹਾਂ। ਇਸ ਉੱਤੇ ਲਗਾਤਾਰ ਚੱਲਦਾ, ਜਿਸ ਤਰ੍ਹਾਂ ਕਿ ਚੱਲਦਾ ਚੇਤਨਤਾ ਪ੍ਰਵਾਹ ਇਹਦਾ ਜਿਹੜਾ ਚੱਲਦਾ ਰਹਿੰਦਾ, ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੇ, ਆਵਾਗਾਉਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਛੁੱਟੇ, ਜਿਸ ਨੂੰ ਆਵਾਗਾਉਣ ਦੇ ਵਿੱਚ ਵੀ ਇੱਥੇ ਇਸੇ ਹੀ ਜੀਵਨ ਦੇ ਵਿੱਚ ਆਵਾਗਾਉਣ ਵਾਲੀ ਅਵਸਥਾ ਹੈ। ਵਿਚਾਰ, ਇੱਛਾ, ਡਰ, ਪਿਆਰ, ਗੁੱਸਾ, ਯਾਦ, ਕਲਪਨਾ, ਸੁੱਖ ਦੁੱਖ, ਇਸੇ ਕਰਕੇ ਗੁਰਬਾਣੀ ਵਾਰ ਵਾਰ ਮਨ ਨੂੰ ਸੰਭਾਲਣ ਅਤੇ ਉਸ ਨੂੰ ਸੱਚ ਨਾਲ ਜੋੜਨ ਦੀ ਪ੍ਰੇਰਣਾ ਦਿੰਦੀ ਹੈ। ਚੇਤਨਾ ਜਾਣਨ ਅਤੇ ਅਨਭਵ ਕਰਨ ਦੀ ਸਮਰੱਥਾ, ਚੇਤਨਾ ਦਾ ਭਾਵ ਹੈ ਜਾਗਰੂਕਤਾ, ਹੋਸ਼, ਅਵੇਅਰਨੈਸ। ਹੁਣ ਕਈ ਵਾਰੀ ਆਮ ਤੌਰ 'ਤੇ ਚੇਤਨਾ ਨੂੰ ਅਸੀਂ ਕਾਨਸ਼ੀਅਸਨੈਸ, ਪਰ ਜਿੱਥੇ ਜਾਗਰੂਕਤਾ ਦੀ ਗੱਲ ਆ ਗਈ ਇਹ ਇੱਕ ਵੱਖਰਾ, ਯਾਨੀ ਕਿ ਹੋਸ਼ ਜਿਹੜੀ ਚੀਜ਼ ਨੂੰ ਸਮਝ ਰਹੇ ਹਾਂ, ਜਿਹੜੀ ਜਿਸ ਦਾ ਸਾਨੂੰ ਗਿਆਨ ਹੈ, ਉਸ ਤਰ੍ਹਾਂ ਦਾ ਗਿਆਨ ਨਹੀਂ ਕਿ ਅਸੀਂ ਗਿਆਨੀ ਹੋ ਗਏ, ਪਰ ਜਿਹੜੀ ਸਾਡੀ ਜਾਣਕਾਰੀ 'ਚ ਉਹ ਅਵੇਅਰਨੈਸ ਹੈ, ਜਾਗਰੂਕਤਾ ਹੈ। ਉਸ ਤਰ੍ਹਾਂ ਚੇਤਨਾ ਜਿਹੜੀ ਹੈ ਉਹ ਕਾਨਸ਼ੀਅਸਨੈਸ ਹੈ ਮਾਨਸਿਕ ਲੈਵਲ 'ਤੇ। ਉਦਾਹਰਣਾ ਹੈ ਕਿ ਸਾਨੂੰ ਗੁੱਸਾ ਆਇਆ, ਮਨ ਵਿੱਚ ਗੁੱਸੇ ਦੇ ਵਿਚਾਰ ਆਏ, ਸਰੀਰ ਵਿੱਚ ਧੜਕਣ ਤੇਜ਼ ਹੋਈ, ਚੇਤਨਾ ਨੇ ਉਸ ਗੁੱਸੇ ਨੂੰ ਜਾਣਿਆ, ਸਮਝਿਆ ਮੈਨੂੰ ਗੁੱਸਾ ਆ ਗਿਆ ਹੈ। ਜੇ ਅਸੀਂ ਉਸ ਗੁੱਸੇ ਨੂੰ ਦੇਖ ਕੇ ਵੀ ਉਸ ਦੇ ਪਿੱਛੇ ਨਾ ਚੱਲੇ, ਠਰਮਾ ਪੈਦਾ ਕਰ ਲਿਆ, ਤਾਂ ਅਸੀਂ ਮਨ ਤੋਂ ਇੱਕ ਕਦਮ ਪਿੱਛੇ ਹੋ ਕੇ ਉਸ ਨੂੰ ਦੇਖ ਰਹੇ ਹਾਂ। ਮਨ ਦਾ ਇਮੀਜੀਏਟ ਰਿਐਕਸ਼ਨ ਸੀ। ਇਹੀ ਗੱਲ ਆਤਮਕ ਸਾਧਨਾ
ਵਿੱਚ ਬਹੁਤ ਮਹੱਤਵਪੂਰਨ ਬਣ ਜਾਂਦੀ ਹੈ। ਇੱਕ ਬਹੁਤ ਸੌਖੀ ਉਦਾਹਰਣ ਹੈ, ਮੰਨ ਲਓ ਕਿ ਇੱਕ ਦੀਵਾ ਹੈ, ਦੀਵਾ ਸਰੀਰ ਹੈ, ਦੀਵੇ ਵਿੱਚ ਤੇਲ ਮਨ ਦੀਆਂ ਵਾਸ਼ਨਾਵਾਂ ਵਿਚਾਰਾਂ ਦੇਵੇ ਦੀ ਲੋਹ ਚੇਤਨਾ ਹੈ, ਲੋਹ ਦਾ ਪ੍ਰਕਾਸ਼ ਆਤਮਕ ਜੋਤ ਦਾ ਪ੍ਰਤੀਕ। ਪਰ ਇੱਥੇ ਇੱਕ ਸਾਵਧਾਨੀ ਹੈ, ਇਹ ਸਿਰਫ ਸਮਝਾਉਣ ਲਈ ਉਦਾਹਰਣ ਹੈ, ਗੁਰਬਾਣੀ ਦਾ ਅਸਲ ਸਿਧਾਂਤ ਇਸ ਤੋਂ ਕਿਤੇ ਡੂੰਘਾ ਹੈ। ਸਭ ਤੋਂ ਮਹੱਤਵਪੂਰਨ ਗੱਲ, ਗੁਰਬਾਣੀ ਦਾ ਉਦੇਸ਼ ਇਹ ਨਹੀਂ ਕਿ ਅਸੀਂ ਪੰਜ ਵੱਖ ਵੱਖ ਚੀਜ਼ਾਂ ਲੱਭੀਏ, ਰੂਹ ਕਿੱਥੇ ਹੈ, ਆਤਮਾ ਕਿੱਥੇ ਹੈ, ਚੇਤਨਾ ਕਿੱਥੇ ਹੈ। ਅਸਲ ਸਵਾਲ ਹੈ, ਮੈਂ ਆਪਣੇ ਆਪ ਨੂੰ ਕੀ ਸਮਝ ਰਿਹਾ ਹਾਂ, ਭਾਵ ਮੈਂ। ਅਤੇ ਜੇ ਮੈਂ ਆਪਣੇ ਆਪ ਨੂੰ ਸਿਰਫ ਸਰੀਰ ਅਤੇ ਮਨ ਸਮਝਦਾ ਹਾਂ, ਇਹ ਹੋਵੇਂ ਹੈ। ਜੇ ਮੈਂ ਆਪਣੇ ਅੰਦਰ ਦੀ ਜੋਤ ਨੂੰ ਪਛਾਣਦਾ ਹਾਂ, ਇਹ ਆਤਮਿਕ ਜਾਗਰਤੀ ਹੈ। ਅਤੇ ਜਦੋਂ ਇਹ ਪਛਾਣ ਡੂੰਘੀ ਹੁੰਦੀ ਹੈ ਤਾਂ ਗੁਰਬਾਣੀ ਕਹਿੰਦੀ ਹੈ, ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਜਿਹੜੀ ਆਪਾਂ ਸ਼ੁਰੂ 'ਚ ਜਿਸ ਉਦਾਹਰਣਾਂ ਨੂੰ ਲਿਆ ਸੀ, ਭਾਵ ਆਤਮਾ ਵਿੱਚ ਰਾਮ ਹੈ ਅਤੇ ਰਾਮ ਵਿੱਚ ਅਕਾਲ ਪੁਰਖ ਵਿੱਚ ਆਤਮਾ ਹੈ। ਗੁਰੂ ਦੇ ਵਿਚਾਰ ਰਾਹੀਂ ਇਹ ਸੱਚ ਨੂੰ ਪਛਾਣਿਆ ਜਾਂਦਾ ਹੈ। ਇੱਕ ਲਾਈਨ ਵਿਚਾਰ ਮਨ ਸੋਚਦਾ ਹੈ, ਚੇਤਨਾ ਜਾਣਦੀ ਹੈ, ਜੀਵ ਆਪਣੇ ਆਪ ਨੂੰ ਵੱਖਰਾ ਸਮਝਦਾ ਹੈ, ਆਤਮਕ ਗਿਆਨ ਆਪਣੇ ਮੂਲ ਦੀ ਪਛਾਣ ਕਰਾਉਂਦਾ ਹੈ, ਅਤੇ ਗੁਰਬਾਣੀ ਉਸ ਮੂਲ ਨੂੰ ਅਕਾਲ ਪੁਰਖ ਦੀ ਜੋਤ ਨਾਲ ਜੋੜਦੀ ਹੈ। ਭਾਵ ਮਨ, ਚਿੱਤ, ਬੁੱਧ, ਇਹ ਜਿੰਨੀਆਂ ਵੀ ਸਟੇਜਾਂ ਨੇ ਕਾਨਸ਼ੀਅਸਨੈਸ ਦੀਆਂ, ਇਸ ਨੂੰ ਸਮਝਣਾ, ਕਿਉਂਕਿ ਜੋ ਭਾਰਤ ਦੇ ਵੀ ਜਿਹੜੇ ਪੁਰਾਤਨ ਮਤ ਹੋਏ ਨੇ ਜਾਂ ਦੁਨੀਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਕਈ ਸਵਾਲ ਪੈਦਾ ਹੁੰਦੇ ਆ ਕਿ ਜਿਹੜੇ ਬਾਕੀ ਜਾਨਵਰ ਨੇ ਇਨਸਾਨ ਤੋਂ ਬਿਨਾਂ, ਕੀ ਉਹਨਾਂ ਦੀ ਕਾਨਸ਼ੀਅਸਨੈਸ ਨਹੀਂ ਆ, ਜਾਂ ਕੀ ਉਹਨਾਂ 'ਚ ਆਤਮਾ ਨਹੀਂ ਆ। ਜਿਵੇਂ ਕਿ ਭਾਰਤੀ ਦਰਸ਼ਨ ਦੇ ਵਿੱਚ ਬਹੁਤ ਸਾਰੇ, ਮਤਲਬ ਸਾਰਿਆਂ ਦਾ ਇੱਕ ਮਿਲਾ ਕੇ ਆਪਾਂ ਕਹਿ ਸਕਦੇ ਹਾਂ, ਬਹੁਤ ਧਰਮ ਵੀ, ਜੈਨ ਧਰਮ ਵੀ, ਉਹ ਤਾਂ ਕਿਤੇ ਨਾ ਕਿਤੇ ਔਰਤ ਦੇ ਵਿੱਚ ਵੀ ਆਤਮਾ ਨਹੀਂ ਸੀ ਦੇਖਦੇ। ਜਾਂ ਜਦੋਂ ਆਪਾਂ ਕਲਾਸੀਫਿਕੇਸ਼ਨ ਕਰਦੇ ਹਾਂ ਭਿੰਨ ਭਿੰਨ ਜਾਤੀਵਾਦ 'ਤੇ ਚਾਰ ਵਰਣਾਂ ਦੇ ਵਿੱਚ, ਉੱਥੇ ਵੀ ਇੱਕ ਦੋ ਜਿਹੜੀਆਂ ਉੱਪਰਲੀਆਂ ਕਲਾਸਿਸ ਨੇ, ਸਵਰਨ ਕਲਾਸਿਸ ਨੇ, ਉਹ ਦੂਜਿਆਂ ਦੇ ਵਿੱਚ ਸਮਝਦੇ ਹੀ ਨਹੀਂ ਕਿ ਉਹਨਾਂ ਨੂੰ ਪੀੜਾ ਹੁੰਦੀ ਆ ਨਹੀਂ ਹੁੰਦੀ, ਕਿਉਂਕਿ ਉਹ ਉਹਨਾਂ ਦਾ ਇਹ ਹੀ ਹੈ ਕਿ ਉਹਨਾਂ ਦੇ ਕੋਲ ਆਤਮਾ, ਹੋਰ ਕਿਸੇ ਕੋਲ ਨਹੀਂ ਆ। ਜਿਹੜੀ ਗੁਲਾਮਾਂ ਨੂੰ ਗੁਲਾਮ ਰੱਖਣ ਦੀ ਦੁਨੀਆਂ ਦੇ ਵਿੱਚ, ਭਾਰਤ ਦੇ ਵਿੱਚ ਨਹੀਂ, ਦੁਨੀਆਂ ਦੇ ਵਿੱਚ ਜਿਹੜੀ ਜ਼ਹਿਨੀਅਤ ਸੀ, ਉਹ ਇਸੇ 'ਤੇ ਹੀ ਕੰਮ ਕਰਦੀ ਸੀ। ਪਰ ਜੇ ਅਜੋਕੇ ਸਮੇਂ ਵਿੱਚ ਜਦੋਂ ਗਿਆਨ ਦਾ ਬਹੁਤ ਵਿਕਾਸ ਹੋਇਆ ਹੈ, ਸਾਡਾ ਇੱਕ ਪਾਲਤੂ ਪੈਟ ਹੁੰਦਾ ਹੈ, ਉਹ ਸਾਨੂੰ ਪਿਆਰ ਕਰਦਾ ਹੈ, ਉਹ ਰਿਸਪਾਂਸ ਦਿੰਦਾ ਹੈ, ਅਸੀਂ ਦੂਰ ਚਲਦੇ ਜਾਂਦੇ, ਉਹ ਮਿਸ ਕਰਦਾ, ਆਉਂਦਿਆਂ ਸਾਨੂੰ ਲਿਪਟ ਜਾਂਦਾ ਹੈ। ਇਸ ਦਾ ਮਤਲਬ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਚੀਜ਼ਾਂ, ਹਾਥੀਆਂ ਦੀ ਮਿਸਾਲ ਹੈ, ਅਗਰ ਹਾਥੀ ਮਰ ਜਾਂਦਾ, ਉਹਦੇ ਕੋਲ ਉਹਦੇ ਸਾਥੀ ਜਿਹੜੇ ਆ ਉਹ ਅਫਸੋਸ ਕਰਦੇ ਨੇ, ਜਿਹੜਾ ਉਹਦਾ ਦੂਜਾ ਸਾਥੀ ਹੁੰਦਾ ਉਹ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹਿੰਦਾ, ਉਸਨੂੰ ਕੰਸੋਲ ਵੀ ਕਰਦੇ ਨੇ ਉਹ। ਅਤੇ ਇੱਥੋਂ ਤੱਕ ਕਿ ਉਹੋ ਜਿਹੇ ਜਿਹੜੇ ਜਾਨਵਰ ਨੇ, ਉਹ ਮਨੁੱਖੀ ਭਾਵਨਾਵਾਂ ਨੂੰ ਵੀ ਸਮਝਦੇ ਨੇ। ਆਸਾਮ ਦੇ ਜੰਗਲਾਂ ਦੇ ਵਿੱਚ, ਮੈਨੂੰ ਇਸ ਵਕਤ ਉਸ ਵਿਅਕਤੀ ਦਾ ਨਾਂ ਭੁੱਲ ਗਿਆ ਹੈ,
ਜਿਸ ਨੇ ਕਿ ਖੂੰਖਾਰ 21 ਹਾਥੀਆਂ ਦੇ ਨਾਲ ਦੋਸਤੀ ਬਣਾ ਲਈ ਸੀ ਅਤੇ ਉਹਦੇ ਮਰਨ ਸਮੇਂ ਉਹ ਹਾਥੀ ਸੈਂਕੜੇ ਕਿਲੋਮੀਟਰ ਦਾ ਪੈਂਡਾ ਕੱਟ ਕੇ ਜੰਗਲੀ ਹਾਥੀ ਉਸ 'ਤੇ ਉਸ ਅੰਤਮ ਸੰਸਕਾਰ ਵਾਲੀ ਥਾਂ 'ਤੇ ਆਏ ਸੀ ਅਤੇ ਇਹ ਵੀ ਰਵਾਇਤ ਹੈ ਸੁਣਿਆ ਕਿ ਹਰ ਸਾਲ ਉਹ ਆਉਂਦੇ ਨੇ ਕਿਸੇ ਨੂੰ ਕੁਛ ਨਹੀਂ ਕਹਿੰਦੇ ਚਲੇ ਜਾਂਦੇ ਆ ਸੋ ਇਸਦਾ ਮਤਲਬ ਆ ਜਾਂ ਆਪਾਂ ਜਿਸ ਤਰ੍ਹਾਂ ਦੇਖਦੇ ਹਾਂ ਇੱਕ ਡਿਸਿਪਲਿਨ ਦੇ ਵਿੱਚ ਮਧੂਮੱਖੀਆਂ ਨੇ ਹੋਰ ਕਈ ਜਿਹੜੇ ਜੀਵਨ ਨੇ ਜਿਹੜਾ ਉਹਨਾਂ ਦੇ ਵਿੱਚ ਵੀ ਜਿਹੜੀ ਸ਼ੈ ਕੰਮ ਕਰ ਰਹੀ ਹੈ ਕਾਨਸ਼ੀਅਸਨੈਸ ਏ ਆਤਮਾ ਏ ਬੁੱਧ ਏ ਇਸ 'ਤੇ ਵੀ ਵਿਚਾਰ ਕਰਾਂਗੇ ਅਗਲੇ ਕਿਸੇ ਸੈਸ਼ਨ ਦੇ ਵਿੱਚ ਇਹ ਇੱਕ ਬਹੁਤ ਹੀ ਇੰਪਾਰਟੈਂਟ ਜਿਹੜਾ ਮਤਲਬ ਇੱਕ ਸਬਜੈਕਟ ਏ ਜਿਸ ਨੂੰ ਸਾਨੂੰ ਗੁਰਬਾਣੀ ਦੇ ਆਧਾਰ 'ਤੇ ਵੀ ਅਤੇ ਮਨੋਵਿਗਿਆਨ ਦੇ ਆਧਾਰ 'ਤੇ ਵੀ ਸਮਝਣ ਦੀ ਲੋੜ ਏ ਕਿਉਂਕਿ ਗੁਰਬਾਣੀ ਨੇ ਸੈਂਕੜੇ ਸਾਲ ਪਹਿਲਾਂ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਸੀ ਆਓ ਅੱਜ ਦੇ ਇਸ ਪ੍ਰੋਗਰਾਮ ਨੂੰ ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ ਅਤੇ ਫਿਰ ਤੁਹਾਡੇ ਨਾਲ ਹੋਰ ਵਿਚਾਰਾਂ ਦੀ ਸਾਂਝ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਅੰਤਰਜਾਮੀ ਸਤਿਗੁਰੂ, ਬਖਸ਼ਿਸ਼ਾਂ ਦੇ ਭੰਡਾਰ, ਰਹਿਮਤਾਂ ਦੇ ਖਜ਼ਾਨੇ, ਸੁੱਖਾਂ ਦੇ ਸਾਗਰ, ਸ਼ਾਹੇ ਸ਼ਹਿਨਸ਼ਾਹ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਲੌਕਿਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਜ ਰਹੇ ਦਰਬਾਰ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦੀ ਵਿੱਚ ਬੈਠ ਕਰਕੇ ਮਹਾਰਾਜ ਜੀ ਦੀ ਇਸ ਦਰਬਾਰ ਦੀ ਸ਼ੋਭਾ ਵਧਾ ਰਹੀ ਗੁਰੂ ਕੀ ਸਾਜੀ ਅਤੇ ਨਿਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨਤਾ ਦੇ ਯੋਗ ਹੋ ਜੋ ਜੀਵਨ ਕਾਲ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਉਸ ਪਰਮੇਸ਼ਰ ਦੇ ਅਸਥਾਨ ਦੇ ਦਰਸ਼ਨ ਕਰਵਾਏ ਨੇ ਜਿਸ ਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਹਰਿਮੰਦਰ ਸਾਹਿਬ ਆਖਦੇ ਹਾਂ। ਜ਼ਿਆਦਾ ਉਸ ਮਰਿਆਦਾ ਰਾਹੀਂ ਸੱਚਖੰਡ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੋਂ ਆਪ ਜੀ ਕੀਰਤਨ ਸ਼ਰਵਣ ਕੀਤਾ ਹੈ, ਜਿਸ ਦੇ ਬਾਰੇ ਆਖਦੇ ਨੇ ਸਭ ਤੋਂ ਪਹਿਲਾਂ ਜਿਵੇਂ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਅਤੇ ਆਪਣੇ ਨਾਲ ਭਾਈ ਮਰਦਾਨਾ ਜੀ ਨੂੰ ਲੈ ਕਰਕੇ ਇਸ ਸੰਸਾਰ ਦੇ ਵਿੱਚ ਕੀਰਤਨ ਦੀ ਮਰਿਆਦਾ ਪ੍ਰਚਲਿਤ ਕੀਤੀ। ਔਰ ਜੇ ਇਹ ਕਹਿ ਲਿਆ ਜਾਵੇ ਪਾਤਸ਼ਾਹ ਜੀ ਦੇ ਮੁੱਖ ਦੇ ਅੰਦਰੋਂ ਮੁੱਖ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਉਚਾਰਨ ਕਰਦੇ ਨੇ ਅਤੇ ਭਾਈ ਮਰਦਾਨਾ ਜੀ ਸੁਰਤੀ ਲਗਾ ਕਰਕੇ ਉਸ ਬਾਣੀ ਨੂੰ ਜਿੱਥੇ ਸ਼ਰਵਣ ਕਰਦੇ ਨੇ ਉਸ ਦੇ ਨਾਲ ਸੁਰਾਂ ਮਿਲਾਉਂਦੇ ਨੇ। ਆਪਾਂ ਗੁਰਬਾਣੀ ਦੇ ਵਿੱਚ ਬੜੀ ਵਾਰੀ ਸੁਣਿਆ ਹੈ, ਗੁਰੂ ਕਾ ਸਿੱਖ ਗੁਰੂ ਦੀ ਹਜ਼ੂਰੀ ਦੇ ਵਿੱਚ ਸ਼ਬਦ ਦੇ ਵਿੱਚ ਸੁਰਤੀ ਲਗਾਉਣ ਦੇ ਲਈ ਹੀ ਜੁੜਦਾ ਹੈ। ਸ਼ਬਦ ਦੇ ਵਿੱਚ ਜਦੋਂ ਸੁਰਤੀ ਜੁੜ ਜਾਵੇ ਨਾ, ਉਸ ਸਮੇਂ ਯਾਦ ਰੱਖਣਾ ਗੁਰੂ ਕੇ ਵਚਨ ਨੇ, ਇਨਸਾਨ ਉਸ ਪਰਮੇਸ਼ਰ ਦੇ ਬਹੁਤ ਜ਼ਿਆਦਾ ਨਜ਼ਦੀਕ ਹੋ ਜਾਇਆ ਕਰਦਾ ਹੈ। ਔਰ ਉਹ ਸੁਰਤੀ ਜੋੜਨ ਦੇ ਲਈ ਜ਼ਰੂਰੀ ਹੋਇਆ ਕਰਦਾ ਹੈ ਵੀ ਸਾਨੂੰ ਆਪਣੇ ਵੱਡੇ ਵਡੇਰਿਆਂ ਦੀਆਂ ਕਹਾਣੀਆਂ ਕਥਾ ਸਰਵਣ ਕਰਵਾਈਆਂ ਜਾਣ ਜਾਂ ਅਸੀਂ ਕਰੀਏ। ਕੀਰਤਨ ਤੋਂ ਉਪਰੰਤ ਆਪ ਜੀ ਇਸ ਦਰਬਾਰ ਦੇ ਵਿੱਚ ਸੁਭਾਏਮਾਨ ਹੋਏ ਹੋ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੇ ਪਾਵਨ ਪਵਿੱਤਰ ਮੁਖਾਰਵਿੰਦ ਤੋਂ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਉਹਦੀਆਂ ਆਰੰਭ ਵਾਲੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹ ਵਚਨ ਜੋ ਹੈ ਅਸੀਂ ਸੁਖੈਨ ਭਾਸ਼ਾ ਦੇ ਵਿੱਚ ਸੁਖੈਨ ਅਰਥਾਂ ਦੇ ਵਿੱਚ ਸਰਵਣ ਦਾ ਯਤਨ ਕਰਾਂਗੇ। ਮਹਾਰਾਜ ਜੀ ਗੁਰਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ, ਕਹਿੰਦੇ ਬਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਜੇ ਅਸੀਂ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਕਥਾ ਕਹਾਣੀਆਂ ਸਰਵਣ ਕਰਦੇ ਹਾਂ ਨਾ, ਇੱਕ ਹੋਇਆ ਕਰਦਾ ਪੁੱਤਰ ਇਸ ਸੰਸਾਰ ਦੇ ਵਿੱਚ ਮਾਤਾ ਪਿਤਾ ਦੇ ਗ੍ਰਹਿ ਵਿਖੇ ਜਨਮ ਲੈਂਦਾ ਹੈ, ਪਰ ਜਿਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦੀ ਵਿੱਚ ਆਣ ਕਰਕੇ ਪਾਤਸ਼ਾਹ ਜੀ ਦੇ ਵਚਨਾਂ ਨੂੰ ਸੁਣਦਾ ਹੈ, ਉਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਦਾ ਹੈ ਅਤੇ ਫਿਰ ਉਹ ਸੁਖਪੱਤਰ ਅਖਵਾਉਂਦਾ ਹੈ। ਬੇਸ਼ੱਕ ਅਸੀਂ ਅੱਜ ਦੇ ਸ਼ਬਦਾਂ ਦੇ ਵਿੱਚ ਆਮ ਕਰਕੇ ਜਿੱਤ ਕਿਤੇ ਕੁਝ ਲਿਖਣਾ ਹੁੰਦਾ ਹੈ, ਨਾਮ ਲਿਖ ਕਰਕੇ ਜਿੱਥੇ ਆਪਣੇ ਪਿਤਾ ਦਾ ਨਾਮ ਲਿਖਣਾ ਉੱਥੇ ਸੁਪੁੱਤਰ ਲਿਖ ਦਿੰਦੇ ਹਾਂ। ਉਹ ਸੁਪੁੱਤਰ ਹੋਵੇ ਚਾਹੇ ਨਾ ਹੋਵੇ ਅਲੱਗ ਬਾਤ ਹੈ, ਸਾਡੇ ਵੱਲੋਂ ਲਿਖਿਆ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਨੇ ਵੀ ਉਨੀ ਦੇਰ ਤੱਕ ਪੁੱਤ ਸੁਪੁੱਤ ਨਹੀਂ ਬਣ ਸਕਦਾ ਜਿੰਨੀ ਦੇਰ ਤੱਕ ਆਪਣੇ ਵੱਡੇ ਵਡੇਰਿਆਂ ਬਾਰੇ ਜਾਣਦਾ ਨਹੀਂ। ਭੁੱਲ ਗਏ ਹਾਂ ਅੱਜ, ਸਾਨੂੰ ਆਪਣਾ ਨਾਮ ਪਤਾ ਹੈ, ਸਾਡੇ ਪਿਤਾ ਦਾ ਨਾਮ ਪਤਾ ਹੈ, ਸਾਡੇ ਬਾਬੇ ਦਾ ਨਾਮ ਪਤਾ ਹੋਵੇਗਾ, ਉਸ ਤੋਂ ਬਾਅਦ ਆਉਣ ਵਾਲੀ ਪੀੜ੍ਹੀ ਦੇ ਵਿੱਚ ਕੰਮ ਖਤਮ ਹੈ। ना किसे पड़दादे दा पता, ना किसे लकड़दादे दा पता। ते गुरु साहबां बारे तो असी जानकारी रखनी की है, सानू तो अपने बजुर्गों का नहीं पता, तो गुरु साहबां बारे की जानते हाँ असी। सतगुरु सच्चे पातशाह जी ने जिथे बाणी उचारण की दुनिया का भला किया इस संसार दे विच, गुरु नानक साहब महाराज जी अपने जीवन दे विच चार उदासियां दे विच विचरदे रहे ने, लोगों उतारन दे लई ना। बचन गुरबाणी दे विच आउंदा है, गुर जहाज खेबट गुरु गुरबिन तरिया ना कोई, गुर प्रसाद प्रभ पाई है गुरबिन मुक्त ना होए। याद रखना, गुर जहाज खेबट गुरु, गुरु आप ही जहाज है, खेबट मलाह भी आप ही है। और जदों मलाह तारन ते आउंदा है ना, वह तार दिया करदा, जे किश्ती डोबण ते आवे मलाह डोब भी सकदा है। ये वचन ना उधर याद करवाउंदे ने, जदों गुरु गोबिंद सिंह महाराज जी सईदे मलाह की किश्ती दे विच बैठे ने, स्थान आप जी बेअंत संगतां ने दर्शन किए होणगे, नंगल डैम विखे ना घाट साहब गुरद्वारा है, सईदे मलाह की किश्ती दे विच बैठे ने, गरीबड़ा है, आस नहीं सी भी मेरी किश्ती विच बैठणगे, होर अमीर मलाहां ने किश्तियां सजा करके रखिया हुई ने, पातशाह जी बैठे ने आण करके विचकार लै गए ने, ते कदी किश्ती घुमा करके पिछे नूं लै आउंदा, कदी अगे नूं लै जांदा है। पातशाह जी कहण लगे ये की कर रहे हो? कहण लगे सतगुरु सच्चे पातशाह मन नहीं करदा वे आप जी दे दर्शनां तों वांझे होवां, जिन्नी देर तक किश्ती दे विच बैठोगे दर्शन हुंदे रहणगे। महाराज जी ने कहा पार करो, सानूं पार कीता। महाराज जी ने कहा किन्ना किराया बन गया, तेरा पत्ता की है? कहण लगा सतगुरु सच्चे पातशाह एक मलाह दूसरे मलाह तो किराया नहीं लिया करता। अज तुहानू मैं अपनी किश्ती दे विच बिठा करके इस नदी तो पार कीता, महाराज जदों तुहाडे चरणां दे विच आवां मैनू इस भवसागर तो पार कर दिओ। और मेरे पातशाह जी ने पार भी कीता है। याद रखना, जिथे मेरे सतगुरु सच्चे पातशाह जी गुरबाणी दे वक्ता ने, गुरबाणी उचारण करते ने, दुनिया का भला करते ने, उत्थे सतगुरु सच्चे पातशाह बड़े तकड़े उसरइए भी ने। गुरु नानक साहब महाराज जी ने करतारपुर साहब की रचना की, गुरु अंगद देव महाराज जी ने खडूर साहब जी की रचना की, खडूर साहब बनाया है। गुरु अमरदास महाराज जी के हिस्से गोविंदवाल साहब आया है, गोविंदवाल शहर बसाया है। गुरु रामदास पातशाह जी ने जिस आज आप पवित्र धरती ते बैठे हो यह धरती नूं बसाया है, इस धरती का नाम रखिया श्री अमृतसर साहिब। और इत्थे गुरु अर्जन देव महाराज जी ने वह स्थान बना दिता, जदों बनाउण भी लगे होणगे सोचिया होवेगा अपने ही मन दे विच सतगुरु सच्चे पातशाह जी दे वो घड़ी याद आ गई। इत्थे तक कि कई लेखकां ने तां इह वी लिख दिता भी उस समय पातशाह जी ने उस निरंकार परमेश्वर दे नाल अरदास जोधड़ी बेनती की, सच्चे पातशाह तुहाडा घर बनाउणा है, इस संसार दे विच मंदर बड़े ने पर हरी मंदर कोई नहीं, हरी मंदर तां इक्को ही है ना। और गुरु अर्जन देव महाराज जी ने उसकी रचना की। मैं तो हैरान हो जाना जदों दर्शन करी देना, जदों ध्यान दे नाल दर्शन करिया करो, आपां चार दिशावां नूं चार दरवाजे देखदे हाँ, पर वो चार दिशावां नूं नहीं, चार कोणां दे विच दरवाजे ने, चार दिशावां दियां एक एक कोण है और चारे कोणां दे विच एक एक दरवाजा है, एक एक दर्शनी जोड़ी बनी हुई है। जिधरले पासे असीं बैठे हाँ ये पूर्व ते दक्षण वाली बाही है, जिधर शहीदगंज है ये दक्षण ते पश्चिम वाली बाही है, जिधरले पासे सामने सनमुख सतगुरु सच्चे पातशाह जी की दर्शनी जोड़ी है वो पासा है पूर्व ते उत्तरले वाले पासा, ते जिधर घंटा घर दे वाले पासे वो पासा है उत्तर ते पूर्व वाला। जदों दो दिशावां मिल जांदियां ने ना, तो याद रखना कोई पासा खाली नहीं रहिंदा, इत्थे चारों ही दिशावां मिलियां हुई ने। एक दिशा नूं असीं आखांगे ते एक दिशा वल देखांगे पर उत्थे दो दिशावां मिल रही ने। महाराज जी ने कृपा की भी सारी दुनिया इस स्थान ते आण करके नमस्तक होवेगी सारी दुनिया। और जिस समय सतगुरु सच्चे पातशाह जी ने एहो जी कृपा की है जिथे दरबार साहब की उसारी श्री हरिमंदर साहब की उसारी की संतोख सर की उसारी की तरन तारण साहब की उसारी की करतारपुर की उसारी की होर भी बेअंत सतगुरु सच्चे पातशाह जी ने स्थान वसाए ने। जदों सतगुरु गुरु अर्जन देव महाराज जी ने शहादत प्राप्त की ना तो उस समय कहिंदे ने गुरु हरगोबिंद महाराज जी गुरता गुरगद्दी ते अजे विराजमान नहीं सी होए आप परमेश्वर ने आण करके उन्हां दे नाल विचार कीती है। कहन लगे गुरु अर्जन देव जी नूं कोई शहीद नहीं कर सकता

ਕਹਿਣ ਲੱਗੇ ਤੁਸੀਂ ਵੀ ਮੇਰੇ ਪੁੱਤਰ ਹੋ, ਹੁਣ ਇਹ ਕਾਰਜ ਤੁਸੀਂ ਕਰਨਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਗੁਰਬਾਣੀ ਆਰੰਭ ਕਰਵਾ ਦਿੱਤੀ। 12 ਦਿਨ ਬਤੀਤ ਹੋਏ, ਜਿਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਥਾਨ 'ਤੇ ਬੈਠ ਕਰਕੇ ਥੜਾ ਸਾਹਿਬ ਦੇ ਉੱਪਰ ਮਹਾਰਾਜ ਜੀ ਨੇ ਆਪਣੇ ਹੱਥੀਂ ਉਹ ਥੜਾ ਬਣਵਾਇਆ, ਬੈਠ ਕਰਕੇ ਉਸ ਥੜੇ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਸਤਾਰ ਸਜਾਈ, ਜਿਹੜੀ ਆਪਾਂ ਵਚਨ ਸੁਣਦੇ ਰਹਿੰਦੇ ਹਾਂ, ਪੱਗ ਤੇਰੀ ਕੀ ਜਹਾਂਗੀਰ ਦੀ, ਦੋ ਕਿਰਪਾਨਾਂ ਪਹਿਨੀਆਂ। ਔਰ ਮਹਾਰਾਜ ਜੀ ਨੇ ਇਹ ਕਿਰਪਾ ਕਰ ਦਿੱਤੀ ਵੀ ਇਸ ਤਖਤ ਦੇ ਨਾਲ ਦੁਨੀਆ ਦੇ ਵਿੱਚ ਕੋਈ ਵੀ ਮੱਥਾ ਨਹੀਂ ਲਾ ਸਕੇਗਾ, ਇਹ ਅਕਾਲ ਦਾ ਤਖਤ ਹੈ। ਜੇ ਇਹ ਮੰਦਿਰ ਹਰਿਮੰਦਰ ਹੈ, ਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਮੰਦਿਰ ਹੈ, ਤੇ ਤਖਤ ਵੀ ਉਸੇ ਪਰਮੇਸ਼ਰ ਦਾ ਹੈ, ਇਹ ਅਕਾਲ ਦਾ ਤਖਤ ਹੈ। ਔਰ ਸੱਚ ਜਾਣਿਓ, ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ, ਕਹਿੰਦੇ ਕਚਹੋ ਕੰਚਨ ਭਇਓ ਸ਼ਬਦ ਗੁਰ ਸ੍ਰਵਣੀ ਸੁਣਿਓ। ਕੱਚਿਆਂ ਤੋਂ ਇਨਸਾਨ ਕੰਚਨ ਸੋਨਾ ਹੋ ਜਾਂਦਾ ਹੈ ਜਦੋਂ ਗੁਰੂ ਦਾ ਸ਼ਬਦ ਆਪਣੇ ਕੰਨਾਂ ਦੇ ਨਾਲ ਸੁਣਦਾ ਹੈ। ਆਪ ਜੀ ਸਰਵਣ ਕਰ ਰਹੇ ਉਹਨਾਂ ਪਾਤਸ਼ਾਹ ਜੀ ਦੇ ਵਚਨ ਨੇ, ਕੱਚਹੋ ਕੰਚਨ ਪਇਓ ਸ਼ਬਦ ਗੁਰ ਸ੍ਰਵਣੀ ਸੁਣਿਓ, ਵਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਜ਼ਹਿਰ ਜਿਹੜੀ ਜ਼ੁਬਾਨ ਜ਼ਹਿਰ ਉਗਲਦੀ ਹੈ ਨਾ ਰੋਜ਼ਾਨਾ, ਰੋਜ਼ਾਨਾ ਇਹ ਨਿੰਦਾ ਚੁਗਲੀ ਦੇ ਵਿੱਚ ਲੱਗੀ ਰਹਿੰਦੀ ਹੈ, ਅਤੇ ਉਸ ਜ਼ੁਬਾਨ ਦੇ ਨਾਲ ਅਗੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨਾਂ ਨੂੰ ਉਚਾਰਨ ਕਰਨ ਲੱਗ ਪੈਂਦੇ ਹਾਂ, ਉਹ ਵੀ ਅੰਮ੍ਰਿਤ ਰੂਪੀ ਰਸ ਦੇਣ ਲੱਗ ਪੈਂਦੀ ਹੈ, ਉਹਦੇ ਵਿੱਚ ਵੀ ਵਿਚਾਰਾਂ ਜਿਹੜੀਆਂ ਨੇ ਸੁੰਦਰ ਆਉਣ ਲੱਗ ਪੈਂਦੀਆਂ। ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਲੋਹਾ ਵੀ ਲਾਲ ਬਣ ਜਾਇਆ ਕਰਦਾ ਜੇ ਗੁਰੂ ਕਿਰਪਾ ਕਰ ਦੇਵੇ, ਸੱਚੇ ਗੁਰੂ ਕਿਰਪਾ ਬਖਸ਼ਿਸ਼ ਕਰ ਦੇਣ, ਰਹਿਣ ਰਹਿਮਤ ਕਰ ਦੇਣ। ਪਾਹਣ ਮਾਣ ਕਰੇ ਗਿਆਨ ਗੁਰ ਸ਼ਬਦ ਵਿਚਾਰ ਹੈ, ਅਤੇ ਜੇ ਗਿਆਨ ਰਾਹੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਇਨਸਾਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਪਾਹਣ ਪੱਥਰ ਹੋਇਆ ਕਰਦਾ ਹੈ, ਪੱਥਰ ਦਾ ਹਿਰਦਾ ਜਿਹੜਾ ਕਠੋਰ ਹੁੰਦਾ ਹੈ, ਪੱਥਰ ਅਤੇ ਪੱਥਰ ਦਾ ਹਿਰਦਾ ਵੀ ਕਠੋਰ ਹੈ, ਕਠੋਰ ਹਿਰਦੇ ਵਾਲੇ ਇਨਸਾਨ ਵੀ ਮਾਣਕ ਦੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਚਮਕਣ ਲੱਗ ਪੈਂਦੇ ਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ। ਪਾਤਸ਼ਾਹ ਜੀ ਕਿਰਪਾ ਕਰਨ, ਔਰ ਜਿੰਨੀ ਦੇਰ ਤੱਕ ਗਿਆਨ ਸਾਡੇ ਹਿਰਦੇ ਵਿੱਚ ਨਹੀਂ, ਯਾਦ ਨਹੀਂ, ਤੇ ਯਾਦ ਰੱਖਣਾ ਰੋਜ਼ਾਨਾ ਅਰਦਾਸ ਹੁੰਦੀ ਹੈ। ਮੈਂ ਬੜੀ ਵਾਰੀ ਦੇਖਿਆ ਹੈ, ਅਸੀਂ ਕਿਤੇ ਅਰਦਾਸ ਕਰਾਉਣ ਜਾਈਏ ਨਾ, ਗੁਰੂ ਘਰ ਆਏ ਹਾਂ, ਅਰਦਾਸੀਏ ਨੂੰ ਕਹਿ ਦਿੱਤਾ ਅਰਦਾਸ ਕਰ ਦਿਓ, ਅਰਦਾਸੀਆ ਅਰਦਾਸ ਕਰ ਰਿਹਾ ਹੈ, ਤੇ ਸਾਡਾ ਧਿਆਨ ਉਸ ਸ਼ਬਦ ਵੱਲ ਹੋਇਆ ਕਰਦਾ ਵੀ ਜਿਹੜੀ ਅਸੀਂ ਅਰਦਾਸ ਕਰਾਉਣੇ, ਬਾਕੀ ਅਰਦਾਸ ਵੱਲ ਕੋਈ ਧਿਆਨ ਨਹੀਂ, ਬਾਕੀ ਬਚਨਾਂ ਵੱਲ ਕੋਈ ਧਿਆਨ ਨਹੀਂ, ਬਾਕੀ ਅਸੀਂ ਕੋਈ ਕੋਸ਼ਿਸ਼ ਨਹੀਂ ਕਰਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਾਂ ਨੂੰ ਬਖਸ਼ੋ ਗੁਰਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ। ਹੁਣ ਨਾ ਤਾਂ ਕੇਸਾਂ ਦੀ ਦਾਤ ਮੰਗੀ ਹੈ, ਨਾ ਭਰੋਸੇ ਦੀ ਦਾਤ, ਨਾ ਵਿਸਾਹ ਦੀ ਦਾਤ, ਨਾ ਨਾਮ ਦੀ ਦਾਤ, ਸਾਡੇ ਕੋਲ ਤਾਂ ਦਾਤਾਂ ਹੀ ਉਹ ਨੇ ਜਿਹੜੀਆਂ ਅਸੀਂ ਕਹਿ ਦਿੱਤੀਆਂ ਵੀ ਅੱਜ ਅਸੀਂ ਫਲਾਨੀ ਜਗ੍ਹਾ ਜਾਣਾ, ਕਿਸੇ ਗੱਲ ਦੀ ਸਤਿਗੁਰੂ ਮਹਾਰਾਜ ਜੀ ਕਮੀ ਨਾ ਆਵੇ। ਕਮੀ ਕਿਵੇਂ ਆਵੇਗੀ ਜਦੋਂ ਤੇਰਾ ਭਰੋਸਾ ਹੋਵੇਗਾ, ਜੇ ਭਰੋਸਾ ਹੀ ਨਹੀਂ ਤਾਂ ਫਿਰ ਕਮੀ ਤਾਂ ਆਉਣੀ ਹੈ। ਜਿੰਨੀ ਦੇਰ ਤੱਕ ਭਰੋਸਾ ਨਹੀਂ ਬਣਦਾ ਨਾ, ਉਨੀ ਦੇਰ ਤੱਕ ਇਨਸਾਨ ਗੁਰੂ ਨੂੰ ਨਹੀਂ ਸਮਝ ਸਕਦਾ, ਗੁਰੂ ਦੇ ਵੱਲੇ ਬਖਸ਼ੇ ਹੋਏ ਗਿਆਨ ਨੂੰ ਨਹੀਂ ਸਮਝ ਸਕਦਾ, ਉਸ ਗਿਆਨ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਨਹੀਂ ਸਫਲ ਕਰ ਸਕਦਾ। ਸੁਲਤਾਨਪੁਰ ਸਾਹਿਬ ਦੀ ਧਰਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਈ ਨਦੀ ਦੇ ਵਿੱਚ ਚੁੱਭੀ ਮਾਰ ਕਰਕੇ ਅਲੋਪ ਹੋ ਗਏ ਨੇ, ਰੌਲਾ ਪੈ ਗਿਆ ਸਾਰੇ ਸੁਲਤਾਨਪੁਰ ਸਾਹਿਬ ਦੀ ਧਰਤੀ ਦੇ ਅੰਦਰ। ਸਾਰੇ ਲੋਕ ਕਹਿਣ ਲੱਗ ਪਏ ਗੁਰੂ ਨਾਨਕ ਸਾਹਿਬ ਡੁੱਬ ਗਏ ਨੇ। ਲਿਆ ਕਰਕੇ ਦੌਲਤ ਖਾਂ ਲੋਧੀ ਨਵਾਬ ਨੇ ਅਨੇਕਾਂ ਹੀ ਚੋਭੇ

0: ਛਬਾੜੇ ਨੇ ਕਿਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਦਰਸ਼ਨ ਨਹੀਂ ਹੋਏ। ਭਾਈਆ ਜੈ ਰਾਮ ਜੀ ਵੀ ਉਦਾਸ ਹੋ ਗਏ, ਅੱਖਾਂ ਦੇ ਵਿੱਚੋਂ ਅਥਰੂ ਵੀ ਵਹਾਉਂਦੇ ਨੇ। ਲੋਕ ਸ਼ਹਿਰ ਦੇ ਜਿਹੜੇ ਪ੍ਰੇਮ ਕਰਦੇ ਸਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਤ੍ਰਿਪ ਤ੍ਰਿਪ ਅਥਰੂ ਵਗਦੇ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਛੋੜਾ ਦੇ ਗਏ। ਬੇਬੇ ਨਾਨਕੀ ਜੀ ਆਪਣੇ ਘਰ ਦੇ ਵਿੱਚ ਨੇ, ਲੋਕ ਹੁਣ ਬੇਬੇ ਨਾਨਕੀ ਜੀ ਨੂੰ ਹੌਸਲਾ ਦੇਣ ਜਾ ਰਹੇ ਨੇ। ਆਪਾਂ ਜਾਈਦਾ ਨਾ, ਜੇ ਕਿਸੇ ਘਰ ਦੇ ਵਿੱਚ ਕੋਈ ਇਹੋ ਜਿਹਾ ਦੁੱਖ ਆ ਜਾਵੇ ਤਾਂ ਹੌਸਲਾ ਦੇਣ ਜਾਂਦੇ ਹਾਂ। ਹੌਸਲਾ ਦੇਣ ਜਾ ਰਹੇ ਨੇ ਲੋਕ ਤਾਂ ਕਹਿੰਦੇ, ਬੇਬੇ ਨਾਨਕੀ ਜੀ ਤੁਹਾਡੇ ਵੀਰ ਬੇਈ ਦੇ ਵਿੱਚ ਡੁੱਬ ਗਏ ਨੇ। ਅਤੇ ਬੇਬੇ ਨਾਨਕੀ ਜੀ ਆਰਾਮ ਦੇ ਨਾਲ ਘਰ ਦੇ ਵਿੱਚ ਆਪਣੇ ਝਾੜੂ ਲਗਾ ਰਹੇ ਨੇ। ਕਈਆਂ ਨੇ ਆਣ ਕਰਕੇ ਕਿਹਾ, ਆਖਿਰਕਾਰ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਮੇਰਾ ਵੀਰ ਡੁੱਬਣ ਵਾਲਾ ਨਹੀਂ, ਵੀਰ ਆਪ ਤਰਨ ਵਾਲਾ, ਦੁਨੀਆਂ ਨੂੰ ਤਾਰਨ ਵਾਲਾ ਹੈ, ਮੇਰਾ ਵੀਰ ਡੁੱਬਣ ਵਾਲਾ ਨਹੀਂ। ਇਹ ਸ਼ੁਰੂਆਤ ਇੱਥੋਂ ਹੋਈ ਹੈ ਗੁਰੂ ਪਿਆਰਿਓ, ਗੁਰਦੇਵ ਪਾਤਸ਼ਾਹ ਜੀ ਦੇ ਦਰ ਦੀ ਸ਼ੁਰੂਆਤ ਇੱਥੋਂ ਹੈ, ਜਿੱਥੋਂ ਡੁੱਬਣ ਵਾਲੇ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਰਨ ਵਾਲੇ ਨੇ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਦੀ ਦਸਵੀਂ ਜੋਤ, ਕਹਿੰਦੇ ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, ਤੂੰ ਨੇ ਜੋ ਪਰ ਉਪਕਾਰ ਕੀਏ। ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, ਜੋ ਤੂਨੇ ਪਰ ਉਪਕਾਰ ਕੀਏ, ਇੱਕ ਖਾਲਸ ਖਾਲਸਾ ਪੰਥ ਸਜਾ, ਜਾਤੋਂ ਕੇ ਭੇਦ ਨਿਕਾਲ ਦੀਏ, ਉਸ ਤੇਗ ਕੇ ਬੇਟੇ ਤੇਗ ਪਕੜ, ਦੁਖੀਓ ਕੇ ਕਾਟ ਜੰਜਾਲ ਦੀਏ, ਉਸ ਦੇਸ਼ ਧਰਮ ਕੀ ਖਾਤਰ ਮੇਂ, ਕਹੀਂ ਬਾਪ ਦੀਆ ਕਹੀਂ ਲਾਲ ਦੀਏ, ਕਹੀਂ ਬਾਪ ਦੀਆ ਕਹੀਂ ਲਾਲ ਦੀਏ। ਇਹੋ ਜਿਹਾ ਗੁਰੂ ਦੀ ਪ੍ਰਾਪਤੀ ਹੋਣੀ ਹੈ। ਸੱਚ ਜਾਣਿਓ, ਇਸ ਦਰ ਦੇ ਨਾਲ ਮੱਥਾ ਨਹੀਂ, ਇਸ ਦਰ ਦੇ ਉੱਪਰ ਆਣ ਕਰਕੇ ਮੱਥਾ ਝੁਕਾਉਣਾ ਪੈਂਦਾ ਹੈ ਗੁਰੂ ਕੇ ਸਿੱਖ ਨੂੰ। ਜਿਹੜਾ ਆਪਣੇ ਆਪ ਨੂੰ ਗੁਰੂ ਕਾ ਸਿੱਖ ਮੰਨਦਾ ਹੈ ਨਾ, ਉਹ ਜਿੱਥੇ ਮੱਥਾ ਝੁਕਾਉਂਦਾ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਵੀ ਵਚਨ ਕਰਦਾ ਹੈ, ਮਹਾਰਾਜ ਜੀ ਸੀਸ ਝੁਕ ਗਿਆ, ਜੋ ਆਪ ਜੀ ਨੇ ਬਖਸ਼ਿਸ਼ ਕੀਤੇ ਨੇ ਵਚਨ, ਉਹਨਾਂ ਵਚਨਾਂ ਦੇ ਰਾਹੀਂ ਮੇਰਾ ਵੀ ਪਾਰ ਉਤਾਰਾ ਕਰ ਦਿਓ। ਸੀਸ ਝੁਕ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਕਾ ਸਿੱਖ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਆਉਂਦਾ ਨਾ, ਹੁਕਮਨਾਮੇ ਦੇ ਰੂਪ ਦੇ ਵਿੱਚ, ਮੁੱਖ ਵਾਕ ਦੇ ਰੂਪ ਦੇ ਵਿੱਚ, ਫੁਰਮਾਨ ਦੇ ਰੂਪ ਦੇ ਵਿੱਚ ਸ਼ਬਦ ਦੀ ਬਖਸ਼ਿਸ਼ ਕਰਦੇ ਨੇ। ਤੋ ਅੱਜ ਜੋ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮੇ ਦੀ ਪ੍ਰਾਪਤੀ ਹੋਈ ਹੈ, ਆਪ ਜੀ ਨੇ ਉਹ ਵਚਨ ਸੁਣੇ ਨੇ, ਉਹਨਾਂ ਵਚਨਾਂ ਦੇ ਸਰੂਪ ਨੂੰ ਦਰਸ਼ਨ ਕੀਤਾ ਹੈ, ਆਓ ਉਹ ਵਚਨ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਫੁਰਮਾਨ ਕੀਤੇ ਨੇ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਦੇ ਹਾਂ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
0: ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਦੋਂ ਨਾਮ ਵੀ ਲਈਦਾ ਨਾ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿਮਰਨ ਦੀ ਸ਼ੁਰੂਆਤ ਕੀਤੀ ਸੀ, ਅਤੇ ਦੂਸਰਾ ਸਿਧਾਂਤ ਜੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸੀ, ਉੱਥੇ ਸਾਡੇ ਸਨਮੁਖ ਆ ਜਾਂਦਾ ਜਦੋਂ ਗੁਰੂ ਅਰਜਨ ਅਮਰਦਾਸ ਪਾਤਸ਼ਾਹ ਜੀ ਦਾ ਨਾਮ ਵੀ ਲਈਦਾ ਹੈ। ਸਿਮਰਨ ਅਤੇ ਸੇਵਾ ਜਾਂ ਸੇਵਾ ਅਤੇ ਸਿਮਰਨ, ਅਜਿਹੀ ਘਾਲ ਕਮਾਈ। ਆਪਾਂ ਵੀ ਉਸ ਉਮਰ ਦੇ ਵਿੱਚੋਂ ਵਿਚਰ ਰਹੇ ਹਾਂ, ਆਪਣੇ ਵੀ ਮੁੱਖ ਦੇ ਉੱਪਰ ਸਫੇਦ ਕੇਸ ਆ ਚੁੱਕੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਵੀ ਵਡੇਰੀ ਉਮਰ ਦੇ ਸਨ, ਸਰੀਰ ਕਰਕੇ ਗਾਗਰ ਢਾਉਂਦੇ ਨੇ, ਸਾਡੇ ਕੋਲ ਤਾਂ ਬੈਠ ਹੀ ਨਹੀਂ ਹੁੰਦਾ। ਪਹਿਲੀ ਗੱਲ ਤਾਂ ਗਾਗਰ ਢਾਉਂਦੇ ਨੇ, ਮੋਢੇ 'ਤੇ ਚੁੱਕੀ ਹੋਈ ਹੈ, ਗੁਰੂ ਨੂੰ ਪਿੱਠ ਨਹੀਂ ਦੇਣੀ। ਔਰ ਯਾਦ ਰੱਖਣਾ, ਅੱਧੀ ਰਾਤ ਨੂੰ ਹੀ ਤੁਰ ਪੈਣਾ ਗਾਗਰ ਲੈ ਕਰਕੇ, ਆਪ ਪਹਿਲਾਂ ਇਸ਼ਨਾਨ ਕਰਨਾ, ਫਿਰ ਗਾਗਰ ਦਾ ਇਸ਼ਨਾਨ ਕਰਾਉਣਾ, ਫਿਰ ਗਾਗਰ ਦੇ ਵਿੱਚ ਜਲ ਲਿਆ ਕਰਕੇ ਗੁਰੂ ਦਾ ਇਸ਼ਨਾਨ ਕਰਾਉਣਾ। सेवा बड़ी वड्डी है, एक दिन करनी होवे मुश्किल हो जाता है। 12 साल सेवा करते रहे ने, कोई नागा नहीं पाया 12 साल। और गुरु अंगद देव महाराज जी ने फिर 12 सालों तो बाद नवाज करके अपने हथी गोंदवाल साहब की धरती वसाने लिए भेजा से अपने हथी। वो गुरुदेव पातशाह जी शलोक क्या जाता है, अपने लोक की प्राप्ति जितों होवे सानू स्वै लोक। शलोक महला तीजा, तीजे पातशाह जी फरमान कर रहे हैं जी,
1: सतगुर की प्रतीत न आईया शब्द न लागो पाओ।
0: प्रतीत का अर्थ है भरोसा, जिनी देर तक भरोसा नहीं ना बनता उन्नी देर तक इंसान भटकता है, चाहे वह इस संसार दे विच झूठे पखंडियां दे डेरियां दे दर ते उपर जा करके भटकता रहे, चाहे वह माया दे प्रभाव दे अधीन आण करके दुनिया दे विच भटकता रहे, वह भटकता रहेगा। पातशाह जी कहिंदे सतगुर की प्रतीत ना आई आ, पातशाह जी ते भरोसा नहीं बनिया, सच्चे गुरु ते भरोसा नहीं बनिया। याद रखना जो भरोसा बन जाए ना तो फिर उदों यह गल होया करदी भी अज तो यह सब कुछ महाराज छड्डिया तेरे जोगे ही हाँ। महाराज जी कहिंदे शब्द ना लागो भाओ, भाओ कहिंदे ने प्रेम नूं, भरोसा बनिया नहीं, शब्द दे नाल प्रेम जुड़िया नहीं। हुण याद रखना सवेरे हुक्मनामा जदों सिंह साहब सुनाउण लगदे ने ना, उदों जिन्नी संगत दर्शन कर रही हुंदी उहनूं बिठा दित्ता जांदा है, सेवादार आवाज दे दे करके बिठाउंदे ने बैठ जाओ भाई बैठ जाओ, महाराज जी का हुक्मनामा बैठ करके सुनो। हुण साढ़े को तो बैठिया नहीं जाता, बैठना असी है कोई नहीं, खड़े रह करके सुन लेना जी। पातशाह जी कहिंदे भाओ प्रेम तो बने नहीं, जिनी देर तक प्रेम नहीं बनया भरोसा नहीं बनया प्रेम नहीं बनेगा, शब्द दे नाल प्रेम नहीं लगेगा तो शब्द सुनांगे किवें, शब्द सुनिया नहीं तो जीवन दे विच बदलाव किवें आवेगा। पातशाह जी बख्शिश करते ने कहिंदे उसनू प्राप्त की हुंदा है जी,
1: उसनू सुख ना उपजै भावै सौ गेड़ा आवो जाओ।
0: हर इंसान इस संसार दे विच सुखां दी भाल दे विच तुरिया फिरदा है, हर इंसान, कोई नहीं कहिंदा मैनू दुख आवे, जे दुख आ गया तो गुरु चरणां दे विच जा करके साडी अरदास ही पहली होया करदी महाराज इस दुख की निवृत्ति करो। महाराज जी कहिंदे जिन्नी देर तक भरोसा ना बनिया, शब्द दे नाल प्रेम ना बनिया, तेरा प्रेम पिया नहीं शब्द दे नाल, उसनू सुख ना उपजै। जिहनू नहीं बनता प्रेम ना, शब्द दे नाल प्रेम नहीं, महाराज जी कहिंदे उसनू सुख कित्थों पैदा होवेगा। भावै सो गेड़ा आवो जाओ, भावें इस संसार दे विच शब्द दे नाल प्यार नहीं बनिया, सुख पैदा नहीं होया, इस संसार दे विच आउण जाण दे गेड़े लगते रहन, बेशक इंज भी कह लईए दुनिया दे विच समझण दे लई भावें रोजाना ही गुरुद्वारे दे विच गेड़े मारते रहिए, जदों तक शब्द दे नाल प्यार नहीं बनिया उदों तक सुख कोई नहीं मिलना। जे जिन्ना मर्जी इंसान जोर ला लवे ते कह तो दिंदे ने भी गुरु साड़ी सुनदा नहीं, ते तू किन्नी कि सुनदा है गुरु दी, तू किन्ना कि शब्द दे नाल प्रेम कीता है। गुरदेव पातशाह जी ने गुरमुखी उचारण कीती ना, गुरु नानक साहब महाराज जी की उचारण कीती है गुरमुखी, गुरु अंगद देव महाराज जी ने इसका प्रचार कीता, ते गुरमुखो अज तां आउण वाले समें दे विच तां साडे आम सिख जिहड़े ने ना वह भी कह देंदे ने वी इंग्लिश मीडियम दे विच बच्चे नूं पढ़ाउणा है, गुरमुखी नहीं पढ़ाउणी, इह किसे काम नहीं आउणी। पर याद रखियो जदों गुरबाणी पढ़नी है ना वह इंग्लिश दे विच नहीं पढ़ी जाएगी। मैं विदेश दे विच रहिंदा, पता है बच्चे पढ़ते ने इंग्लिश पर वो गुरबाणी तो हीणे ने। गुरदेव पातशाह जी का एक एक शब्द जिहड़ा एक एक अक्षर जिहड़ा है उच्चारण किया होया जां साडे नजरी पै जावे ना उहदे विच ही प्रेम इन्ना बन जावे सच्चे पातशाह इहदे विच तुहाडे सरूप दे दर्शन हुंदे ने, गुरु दे ने ना, गुरु दे वस्तुआं दे दर्शन करदे हो कई स्थानां ते जा करके, ते इह भी तां गुरु दी दित्ती हुई बख्शिश है। ਸਤਿਗੁਰੁ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਭਾਵੇਂ, ਕਹਿੰਦੇ ਜਿੰਨੇ ਮਰਜ਼ੀ ਗੇੜੇ ਆਉਂਦੇ ਜਾਂਦੇ ਰਹੋ, ਜਿੰਨੇ ਮਰਜ਼ੀ ਵਾਰ ਆਓ ਇਸ ਸੰਸਾਰ ਦੇ ਵਿੱਚ, ਪਰ ਸੁੱਖ ਪੈਦਾ ਸੁੱਖ ਪ੍ਰਾਪਤ ਨਹੀਂ ਹੋਵੇਗਾ ਜੀ।
1: ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵ ਲਾਓ।
0: ਮੇਰੇ ਗੁਰਦੇਵ ਪਾਤਸ਼ਾਹ ਜੀ ਦੀ ਵਡਿਆਈ ਹੈ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨਮੁਖ ਦੀ ਗੱਲ ਕਰਦੇ ਨੇ ਨਾ, ਤਾਂ ਉੱਥੇ ਗੁਰਮੁਖ ਦੀ ਗੱਲ ਜ਼ਰੂਰ ਕਰਦੇ ਨੇ। ਇਹ ਮੇਰੀ ਵਡਿਆਈ ਮੇਰੇ ਪਾਤਸ਼ਾਹ ਜੀ ਦੀ ਹੈ। ਪਾਤਸ਼ਾਹ ਜੀ ਕਹਿੰਦੇ ਨੇ ਵੀ ਨਾਨਕ ਗੁਰਮੁਖ ਸਹਿਜ ਮਿਲੈ, ਜਿਹੜਾ ਗੁਰਮੁਖ ਹੋਇਆ ਕਰਦਾ ਨਾ, ਜਿਹਦਾ ਮੁੱਖ ਗੁਰੂ ਵੱਲ ਹੈ, ਜਿਹੜਾ ਗੁਰੂ ਦੇ ਮੁੱਖ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ, ਪਾਤਸ਼ਾਹ ਜੀ ਕਹਿੰਦੇ ਉਹਨੂੰ ਸਹਿਜ ਮਿਲਦਾ ਹੈ। ਸਹਿਜ ਭਾਵ ਸ਼ਾਂਤੀ ਮਿਲਦੀ ਹੈ, ਸਹਿਜ ਇੱਕ ਅਵਸਥਾ ਹੈ, ਉਹ ਡੋਲਦਾ ਨਹੀਂ। ਜਿੰਨੀ ਦੇਰ ਤੱਕ ਇਨਸਾਨ ਸਹਿਜ ਦੇ ਵਿੱਚ ਨਹੀਂ, ਉਨੀ ਦੇਰ ਤੱਕ ਡੋਲੇਗਾ ਇਸ ਸੰਸਾਰ ਦੇ ਵਿੱਚ। ਪਰ ਯਾਦ ਰੱਖਣਾ ਗੁਰੂ ਕੇ ਸਿੱਖੋ, ਡੋਲਦੇ ਹੋਏ ਇਨਸਾਨ ਨੂੰ ਸਾਰੀ ਦੁਨੀਆ ਤੱਕਦੀ ਹੈ, ਸਹਿਜ ਦੇ ਵਿੱਚ ਇਨਸਾਨ ਨੂੰ ਕਿਸੇ ਕੋਈ ਤੱਕਦਾ ਨਹੀਂ, ਉਹ ਤਾਂ ਇਕਾਂਤ ਦੇ ਵਿੱਚ ਬੈਠਾ ਹੈ। ਸ਼ਰਾਬੀ ਡੋਲਦਾ ਜਾਂਦਾ ਨਾ ਜਿਗਲੀਆਂ ਦੇ ਵਿੱਚ, ਕੱਲ ਹੀ ਮੈਂ ਆ ਰਿਹਾ ਸੀ ਅਤੇ ਰਸਤੇ ਦੇ ਵਿੱਚ ਕਿਤੇ ਜਾਮ ਲੱਗਾ ਹੋਇਆ ਸੀ, ਸ਼ਰਾਬੀ ਬਾਹਰ ਨਿਕਲਿਆ, ਉਹ ਗੱਡੀਆਂ ਦੇ ਵਿੱਚ ਡੋਲਦਾ ਜਾ ਰਿਹਾ, ਲੋਕ ਸਾਰੇ ਉਸ ਵੱਲ ਨੂੰ ਤੱਕ ਰਹੇ ਨੇ। ਪਰ ਤੱਕਦੇ ਕਿਉਂ ਨੇ? ਕਿਉਂਕਿ ਇਹ ਦੇਖਦੇ ਨੇ ਵੀ ਕਦੋਂ ਇਹ ਡਿੱਗੇਗਾ, ਇਹ ਡਿੱਗਣ ਵਾਲਾ ਹੀ ਹੈ ਹੁਣ। ਅਤੇ ਸੱਚ ਜਾਣੇ ਜਿਹੜਾ ਗੁਰੂ ਕਾ ਸਿੱਖ ਵੀ ਡੋਲਦਾ ਹੈ ਨਾ, ਉਹਦੇ ਵੱਲ ਵੀ ਦੁਨੀਆ ਤੱਕਦੀ ਹੈ ਬਈ ਇਹ ਆਪਣੇ ਗੁਰੂ ਦਰ ਤੇ ਪ੍ਰਵਾਨ ਨਹੀਂ, ਇਹ ਵੀ ਡਿੱਗੇਗਾ ਕਿਤੇ ਨਾ ਕਿਤੇ ਜਾ ਕਰਕੇ। ਜਿਹੜਾ ਇਸ ਸੰਸਾਰ ਦੀ ਮਸਤੀ ਦੇ ਵਿੱਚ ਹੈ ਨਾ, ਸੰਸਾਰ ਦੇ ਨਸ਼ੇ ਦੇ ਵਿੱਚ ਹੈ, ਮਾਇਆ ਦੇ ਨਸ਼ੇ ਦੇ ਵਿੱਚ ਹੈ, ਡੋਲੇਗਾ ਔਰ ਡਿੱਗੇਗਾ। ਪਾਤਸ਼ਾਹ ਜੀ ਕਹਿੰਦੇ ਸਹਿਜ ਦੇ ਵਿੱਚ ਉਹ ਗੁਰਮੁਖ ਪਿਆਰੇ ਆਇਆ ਕਰਦੇ ਨੇ। ਕੌਣ? ਸੱਚੇ ਸਿਉਂ ਲਿਵ ਲਾਏ, ਜਿਨ੍ਹਾਂ ਨੇ ਲਿਵ ਆਪਣੀ, ਜਿਨ੍ਹਾਂ ਨੇ ਧਿਆਨ ਆਪਣਾ ਉਹ ਸੱਚੇ ਪਰਮੇਸ਼ਰ ਦੇ ਨਾਲ ਜੋੜ ਰਿਹਾ ਹੈ। ਲਿਵ ਜੋੜਨੀ ਬੜੀ ਮੁਸ਼ਕਲ ਹੈ। ਕਈ ਵਾਰੀ ਸਾਡੇ ਕੋਲ ਸਵਾਲ ਕਰਦੇ ਨੇ ਗੁਰਮੁਖ ਪਿਆਰੇ ਆਣ ਕਰਕੇ ਵੀ ਲਿਵ ਕਿਵੇਂ ਹੁੰਦੀ ਹੈ, ਲਿਵ ਕਹਿੰਦੇ ਕਿਹਨੂੰ ਨੇ? ਜੇ ਤਾਂ ਕਿਸੇ ਨੇ ਨਾ ਇੱਕ ਬੋਤਲ ਦੇ ਵਿੱਚੋਂ ਦੂਸਰੀ ਬੋਤਲ ਦੇ ਵਿੱਚ ਤੇਲ ਪਾਉਣਾ ਹੋਵੇ, ਫਿਰ ਉਹ ਤੇਲ ਦੀ ਧਾਰ ਬੰਨ ਕਰਕੇ ਉਹਦੇ ਵੱਲ ਹੀ ਦੇਖੀ ਜਾਂਦਾ, ਜੇ ਉਹ ਕਿਤੇ ਆਲੇ ਦੁਆਲੇ ਦੇਖੇ ਤਾਂ ਤੇਲ ਜਿਹੜਾ ਬਾਹਰ ਡੋਲਣ ਲੱਗ ਪੈਂਦਾ ਹੈ। ਬੋਤਲ ਵਿੱਚ ਤਾਂ ਲਿਵ ਜੋੜ ਕਰਕੇ ਤੇਲ ਪਾ ਲੈਂਦਾ ਹੈ, ਪਰ ਗੁਰੂ ਦੇ ਸ਼ਬਦ ਦੇ ਵਿੱਚ ਲਿਵ ਨਹੀਂ ਜੋੜਦਾ। ਗੁਰਮੁਖ ਹੋਇਆ ਕਰਦੇ ਨੇ ਜਿਨ੍ਹਾਂ ਦੀ ਲਿਵ ਜੁੜ ਜਾਂਦੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਲਿਵ ਜੋੜ ਕਰਕੇ ਉਹ ਪਰਮੇਸ਼ਰ ਦੇ ਧਿਆਨ ਦੇ ਅੰਦਰ ਹੀ ਇਸ ਸੰਸਾਰ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਜਿਉਂਦੇ ਹਨ।
1: ਮਹੱਲਾ ਤੀਜਾ, ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਆ ਜਨਮ ਮਰਨ ਦੁੱਖ ਜਾਏ।
0: ਫਿਰ ਤੀਜੇ ਪਾਤਸ਼ਾਹ ਜੀ ਅਗਲੇ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ, ਔਰ ਇਸ ਦੇ ਵਿੱਚ ਬਹੁਤ ਵਾਰੀ ਸ਼ਬਦ ਗੁਰਬਾਣੀ ਦੇ ਵਿੱਚ ਮਨ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਜਾਂਦਾ ਹੈ। ਇਸ ਸੰਸਾਰ ਦੇ ਵਿੱਚ ਮੈਂ ਬੜੀ ਜਗ੍ਹਾ ਦੇਖਿਆ ਹੈ ਵੀ ਕਈ ਬੱਚਨ ਗੁਰਮੁਖ ਪਿਆਰੇ ਸਟੇਜ ਤੋਂ ਕਰ ਰਹੇ ਹੋਣ, ਤਾਂ ਜੇ ਉਹਨਾਂ ਦੇ ਜਾਣਕਾਰ ਨੇ ਤਾਂ ਉਹ ਗੁੱਸੇ ਹੋ ਜਾਂਦੇ ਨੇ, ਕਹਿੰਦੇ ਤੂੰ ਸਾਨੂੰ ਦੇਖ ਕਰਕੇ ਸਾਡੇ ਬਾਰੇ ਬੋਲਿਆ ਹੈ। ਮੈਂ ਫਰਾਂਸ ਦੇ ਵਿੱਚ ਸਾਂ ਅਤੇ ਉੱਥੇ ਗੁਰਮੁਖ ਪਿਆਰੇ ਵਚਨ ਕਰ ਰਹੇ ਸਨ ਸਟੇਜ ਤੋਂ, ਬਈ ਹਾਂ ਮੈਨੂੰ ਵੀ ਕਹਿੰਦੇ ਨੇ ਆਣ ਕਰਕੇ ਬਈ ਤੁਸੀਂ ਸਾਡੇ ਬਾਰੇ ਬੋਲਿਆ। ਉਹ ਗ੍ਰੰਥੀ ਸਿੰਘ ਸਨ, ਉਹ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ, ਮੈਂ ਹਾਂ ਬੋਲਿਆ ਤੁਹਾਡੇ ਬਾਰੇ, ਤੁਸੀਂ ਦੇਖੋ ਧਿਆਨ ਕਿੱਧਰ ਜੋੜਨਾ ਹੈ, ਤੁਸੀਂ ਕਿੱਧਰ ਜੁੜਨਾ ਹੈ, ਤੁਹਾਡਾ ਮਨ ਨਹੀਂ ਜੁੜਿਆ ਹੋਇਆ, ਮੈਂ ਬੋਲ ਦਿੱਤਾ, ਮੇਰੇ ਗੁਰੂ ਨੇ ਜੋ ਮੈਨੂੰ ਆਖਿਆ ਮੈਂ ਬੋਲ ਦਿੱਤਾ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਇਹ ਮਨ ਐਸਾ ਸਤਿਗੁਰ ਖੋਜ ਲੈ, ਇਹ ਮੇਰੇ ਮਨਾ ਇਹੋ ਜਿਹਾ ਸੱਚਾ ਗੁਰੂ ਲੱਭ, ਜਿਸ ਦੇ ਲੱਭਣ ਦੇ ਨਾਲ ਜਿਹਦੀ ਪ੍ਰਾਪਤੀ ਹੋ ਗਈ, ਜਿਹਦੀ ਸੇਵਾ ਕਰਕੇ ਤੂੰ ਇਸ ਸੰਸਾਰ ਦੇ ਵਿੱਚ ਆਪਣੇ ਜਨਮ ਅਤੇ ਮਰਨ ਨੂੰ ਮੇੜ ਸਕਦਾ ਹੈ। ਜਿਹਦੀ ਸੇਵਾ ਕਰੇ, ਜਿਹਦਾ ਸਿਮਰਨ ਕਰੇ, ਸੇਵਿਆ ਦੇ ਅਰਥ ਇੱਥੇ ਦੋ ਬਣ ਜਾਂਦੇ ਨੇ, ਇੱਕ ਹੁੰਦਾ ਸਿਮਰਨ ਯਾਦ ਕਰਨਾ, ਇਹੋ ਜਿਹਾ ਗੁਰੂ ਲੱਭ ਜਿਹਨੂੰ ਯਾਦ ਕੀਤਿਆਂ ਹੀ ਤੇਰਾ ਜਨਮ ਮਰਨ ਖਤਮ ਹੋ ਜਾਵੇ। ਅਜਿਹੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰ ਜਿਹਦੀ ਸੇਵਾ ਕੀਤੀਆਂ ਤੇਰਾ ਜਨਮ ਮਰਨ ਖਤਮ ਹੋ ਜਾਵੇ ਇਸ ਸੰਸਾਰ ਦੇ ਵਿੱਚ। ਔਰ ਸੱਚ ਜਾਣਨਾ ਇਹ ਅਵਸਥਾ ਬੜੀ ਉੱਪਰ ਦੀ ਹੈ, ਜਨਮ ਮਰਨ ਦੇ ਗੇੜ ਨੂੰ ਖਤਮ ਕਰਵਾਉਣ ਦੇ ਲਈ ਗੁਰੂ ਘਰ ਕੋਈ ਕੋਈ ਆਉਂਦਾ ਹੈ। ਜ਼ਿਆਦਾ ਤਾਂ ਇਸ ਜਨਮ ਦੇ ਸੁੱਖਾਂ ਦੇ ਭਾਲ ਦੇ ਵਿੱਚ ਹੀ ਆਉਂਦੇ ਨੇ। ਜਨਮ ਮਰਨ ਦਾ ਗੇੜ ਖਤਮ ਜਿਹੜਾ ਹੈ ਉਹ ਸੁਖਾਲਾ ਨਹੀਂ ਹੁੰਦਾ ਅਤੇ ਉਹ ਲੱਭਣ ਦੇ ਲਈ ਅਸੀਂ ਆਉਂਦੇ ਵੀ ਨਹੀਂ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੇ ਤੈਨੂੰ ਇਹੋ ਜਿਹਾ ਸਤਿਗੁਰ ਮਿਲ ਗਿਆ, ਯਾਦ ਰੱਖੀ ਜਿਹੋ ਜਿਹੇ ਸਤਿਗੁਰੂ ਤੇਰੇ ਨੇ, ਇਹ ਜਨਮ ਮਰਨ ਦੇ ਗੇੜ ਕੱਟਦੇ ਨੇ। ਇਹ ਤਾਂ ਮੇਰੇ ਪਾਤਸ਼ਾਹ ਜੀ ਜੇ ਛੇਵੇਂ ਜਾਮੇ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਹੁਕਮ ਕਰ ਗਏ ਨੇ ਨਾ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਨੂੰ ਨਿਭਾਉਂਦਿਆਂ ਹੋਇਆ ਮੂਲੇ ਖੱਤਰੀ ਦਾ ਉਧਾਰ ਕਰ ਦਿੱਤਾ, ਇਹ ਮੇੜਦੇ ਨੇ ਜਨਮ ਮਰਨ। ਜੇ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤਾ ਹੈ ਤਾਂ ਉਸ ਹੁਕਮ 'ਤੇ ਚੱਲਦਿਆਂ ਚੱਲਦਿਆਂ 239 ਸਾਲ ਕਹਿੰਦੇ ਨੇ, ਵਿੱਚ 230 ਸਾਲ ਵੀ 230 ਸਾਲ ਲੱਗੇ ਨੇ ਵੈਸੇ। 230 ਸਾਲ ਦੇ ਵਿੱਚ ਜਿਹੋ ਜਿਹੇ ਗੁਰੂ ਨਾਨਕ ਮਹਾਰਾਜ ਜੀ ਨੇ ਕਲਪਨਾ ਕੀਤੀ ਸੀ ਵੀ ਜੇ ਇਹੋ ਜਿਹਾ ਗੁਰਸਿੱਖ ਬਣਾਉਣਾ ਹੈ, 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੋ ਜਿਹਾ ਗੁਰਸਿੱਖ ਬਣਾਇਆ ਜਿਨ੍ਹਾਂ ਦਾ ਜਨਮ ਮਰਨ ਕੱਟ ਦਿੱਤਾ। ਕਦੀ ਦੇਖਿਆ ਹੈ ਲਾਹੌਰ ਸ਼ਹਿਰ ਤੋਂ ਦਇਆ ਪੈਦਾ ਹੁੰਦੀ? ਮੇਰੇ ਪਾਤਸ਼ਾਹ ਜੀ ਨੇ ਹੀ ਆਖ ਦਿੱਤਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਆਉਂਦਿਆਂ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਦੇ ਵਿੱਚੋਂ ਦਇਆ ਪੈਦਾ ਕਰ ਦਿੱਤੀ, ਦਇਆ ਰਾਮ ਜੀ ਚੱਲ ਕਰਕੇ ਆਏ। ਕਦੀ ਦੇਖਿਆ ਦਿੱਲੀ ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਧਰਮ ਹੋਵੇਗਾ? ਦਿੱਲੀ ਦੀ ਸਿਆਸਤ ਦੇ ਵਿੱਚ ਧਰਮ ਨਹੀਂ। ਇੱਧਰ ਹੀ ਧਿਆਨ ਮਾਰ ਕਰਕੇ ਦੇਖ ਲਈਏ, ਔਰੰਗਜ਼ੇਬ ਜੇ ਅਗਰ ਰਾਜ ਗੱਦੀ 'ਤੇ ਬੈਠਾ ਆਪਣੇ ਪਿਓ ਦੀ ਛਾਤੀ 'ਤੇ ਪੈਰ ਰੱਖ ਕਰਕੇ ਬੈਠਾ ਹੈ, ਜੇ ਰਾਜ ਗੱਦੀ 'ਤੇ ਬੈਠਾ ਆਪਣੇ ਭਰਾ ਦੀ ਲਾਸ਼ 'ਤੇ ਪੈਰ ਰੱਖ ਕਰਕੇ ਬੈਠਾ ਹੈ, ਜੇ ਔਰੰਗਜ਼ੇਬ ਉਸ ਰਾਜ ਗੱਦੀ 'ਤੇ ਬੈਠਾ ਉਸਨੇ ਤਾਂ ਸਰਮਦ ਫਕੀਰ ਵਰਗਿਆਂ ਨੂੰ ਵੀ ਬਖਸ਼ਿਆ ਨਹੀਂ। ਇਹ ਦਿੱਲੀ ਦੀ ਤਾਕਤ ਹੈ, ਆਪਣੀ ਤਾਕਤ ਜਮਾਈ ਕਰਦੇ ਨੇ, ਉੱਥੇ ਧਰਮ ਕਿੱਥੇ ਹੋਵੇਗਾ? ਉੱਥੇ ਤਾਂ ਸਿਆਸਤ ਹੈ। ਪਰ ਮੇਰੇ ਪਾਤਸ਼ਾਹ ਜੀ ਨੇ ਉੱਥੇ ਵੀ ਧਰਮ ਪੈਦਾ ਕਰ ਦਿੱਤਾ, ਧਰਮ ਚੰਦ ਚੱਲ ਕਰਕੇ ਦਿੱਲੀ ਦੇ ਵਿੱਚੋਂ ਆਏ। ਹਿੰਮਤ ਹੈ ਕਿਸੇ ਦੀ? ਜਗਨਨਾਥ ਦੀ ਮੂਰਤੀ ਪੂਰੀ ਕਰ ਦੇਵੇ, ਮੇਰੇ ਮਹਾਰਾਜ ਜੀ ਨੇ ਉੱਥੋਂ ਹਿੰਮਤ ਨੂੰ ਲਿਆਂਦਾ ਹੈ। ਇਹ ਕਿਹਾ ਜਾਂਦਾ ਵੀ ਕ੍ਰਿਸ਼ਨ ਜਿਹੜੇ ਸਨ ਨਾ ਉੱਥੇ ਮਾਰੇ ਗਏ ਸਨ, ਕਿਸੇ ਸ਼ਿਕਾਰੀ ਦਾ ਤੀਰ ਲੱਗਾ, ਉੱਥੇ ਚੜ੍ਹਾਈ ਕਰ ਗਏ, ਵਿਸ਼ਵਕਰਮਾ ਨੇ ਉਹਦੀ ਮੂਰਤੀ ਬਣਾਈ, ਉਹ ਮੂਰਤੀ ਅੱਧੀ ਹੈ ਅਧੂਰੀ ਹੈ, ਕੋਈ ਪੂਰੀ ਨਹੀਂ ਕਰ ਸਕਿਆ, ਕਿਸੇ ਕੋਲ ਹਿੰਮਤ ਹੀ ਨਹੀਂ। ਮੇਰੇ ਪਾਤਸ਼ਾਹ ਜੀ ਜਗਨਨਾਥਪੁਰੀ ਜੀ ਦੇ ਵਿੱਚੋਂ ਹਿੰਮਤ ਲੈ ਕਰਕੇ ਆਏ, ਦੁਕਵਾਰਕਾ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੋਹ ਕੰਮ ਲਿਆਏ, ਜਿੱਥੇ ਮੋਹ ਬਣ ਗਿਆ ਸੀ ਗੁਰੂ ਪਿਆਰਿਓ, ਕ੍ਰਿਸ਼ਨ ਨੇ ਅਰਜੁਨ ਨੂੰ ਬੇਸ਼ੱਕ ਸਿੱਖਿਆ ਤਾਂ ਦੇ ਦਿੱਤੀ ਹੈ, ਅਰਜੁਨ ਦੇ ਵਿੱਚ ਮੋਹ ਸੀ ਆਪਣੇ ਪਰਿਵਾਰ ਦੇ ਉੱਪਰ ਤੀਰ ਚਲਾਉਣ ਲਈ ਮਨਾ ਕਰ ਰਿਹਾ ਸੀ, ਸਿੱਖਿਆ ਤਾਂ ਦੇ ਦਿੱਤੀ ਹੈ, ਆਪ ਸਿੱਖਿਆ ਦੇ ਕਰਕੇ ਨਦੀ ਦੇ ਕਿਨਾਰੇ ਜਾ ਕਰਕੇ ਸਮੁੰਦਰ ਦੇ ਕਿਨਾਰੇ ਬੈਠ ਗਏ ਅਰਜੁਨ, ਉੱਥੋਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੋਹਕਮ ਚੰਦ ਨੂੰ ਲੈ ਕਰਕੇ ਆਏ। ਬਿਦਰ, ਜਿਸ ਬਿਦਰ ਨੂੰ ਬੇਸ਼ੱਕ ਕ੍ਰਿਸ਼ਨ ਨੇ ਸਤਿਕਾਰ ਦਿੱਤਾ ਹੈ, ਮਾਣ ਦਿੱਤਾ ਹੈ, ਪਰ ਉਹ ਮਾਣ ਰਾਜ ਦਰਬਾਰ ਦੇ ਵਿੱਚ ਨਹੀਂ ਮਿਲਿਆ, ਅਤੇ ਬਿਦਰ ਤੋਂ ਮੇਰੇ ਪਾਤਸ਼ਾਹ ਜੀ ਸਾਹਿਬ ਨੂੰ ਲੈ ਕਰਕੇ ਆਏ ਨੇ, ਸਾਹਿਬ ਬਣਾ ਕਰਕੇ ਰੱਖ ਦਿੱਤਾ ਹੈ। ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਦਇਆ ਤੋਂ ਚੱਲਦੀ ਹੈ ਸਿੱਖੀ ਦੀ ਜੋਤ। ਜੇ ਸਿੱਖ ਵਿੱਚ ਦਇਆ ਨਹੀਂ, ਯਾਦ ਰੱਖਿਓ, ਉਹ ਧਰਮੀ ਨਹੀਂ ਹੋਵੇਗਾ। ਜਿਸ ਦੇ ਵਿੱਚ ਧਰਮ ਨਹੀਂ ਉਹਦੇ ਵਿੱਚ ਹਿੰਮਤ ਨਹੀਂ ਹੋਵੇਗੀ, ਜਿਹਦੇ ਵਿੱਚ ਹਿੰਮਤ ਹੈ ਉਹਦਾ ਹੀ ਮੋਹ, ਉਹੀ ਮੋਹ ਕੰਮ ਕਰ ਸਕੇਗਾ, ਜਿਹਦੇ 'ਚ ਹਿੰਮਤ ਨਹੀਂ ਉਹ ਮੋਹ ਕੰਮ ਨਹੀਂ ਕਰ ਸਕੇਗਾ, ਅਤੇ ਜਿਹੜਾ ਮੋਹ ਕੰਮ ਨਹੀਂ ਕਰ ਸਕਿਆ ਸਾਹਿਬ ਦੀ ਪ੍ਰਾਪਤੀ ਨਹੀਂ ਕਰ ਸਕਦਾ। ਸਾਹਿਬ ਦੀ ਪ੍ਰਾਪਤੀ ਮੋਹ ਕੰਮ ਦੇ ਨਾਲ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਨਮ ਮਰਨ ਦੇ ਦੁੱਖ ਨੂੰ ਮੇਟ ਲਵੇਂਗਾ, ਸਦਾ ਵਾਸਤੇ ਮੇਟ ਦਿੱਤਾ ਹੈ। ਨਾਮ ਦੁਨੀਆਂ ਦੇ ਵਿੱਚ ਹੈ ਅੱਜ ਵੀ ਜਨਮ ਮਰਨ ਦਾ ਦੁੱਖ, ਜਿੱਥੇ ਗੁਰੂ ਸਾਹਿਬਾਂ ਦੇ ਨਾਮ ਅਸੀਂ ਲੈਂਦੇ ਉੱਥੇ ਪੰਜਾਂ ਪਿਆਰਿਆਂ ਦੇ ਨਾਮ ਜ਼ਰੂਰੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਾਅਦ ਗੁਰਤਾ ਗੁਰਗੱਦੀ ਪੰਜਾਂ ਪਿਆਰਿਆਂ ਦੇ ਕੋਲ ਹੈ, ਹੁਕਮ ਕਰਦੇ ਨੇ ਪੰਜ ਪਿਆਰੇ ਸਹਿਬਾਨ, ਸਾਨੂੰ ਮੰਨਣਾ ਪੈਂਦਾ ਹੈ, ਮੰਨਦੇ ਹਾਂ, ਮੰਨਦੇ ਰਹਾਂਗੇ, ਤਾਂ ਗੁਰੂ ਦਾ ਹੁਕਮ ਹੈ। ਜਨਮ ਮਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇੜ ਦਿੰਦੇ ਨੇ, ਕਹਿੰਦੇ ਇਹੋ ਜਿਹਾ ਮੇਰੇ ਮਨਾ ਗੁਰੂ ਨੂੰ ਲੱਭ, ਇਹੋ ਜਿਹਾ ਸੱਚੇ ਗੁਰੂ ਨੂੰ ਲੱਭ ਜਿਹੜਾ ਤੇਰਾ ਜਨਮ ਮਰਨ ਮੇਟ ਕਰਕੇ ਰੱਖ ਦੇਵੇ ਜੀ।

0: ਗਾ ਫਿਰ ਕਿਸੇ ਪ੍ਰਕਾਰ ਦਾ ਸਹਸਾ ਡਰ ਨਹੀਂ ਤੇਰੇ ਅੰਦਰ ਰਹੇਗਾ ਜੀ।
1: ਕੂੜਾ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ।
0: ਜਿਹੜੀ ਕੂੜ ਝੂਠ ਦੀ ਤੇਰੇ ਅੰਦਰ ਕਤਾਰ ਬਣੀ ਹੋਈ ਹੈ ਨਾ, ਮੈਂ ਕਈਆਂ ਨੂੰ ਕਿਹਾ ਕਰਦਾ ਵੀ ਝੂਠ ਕਿਉਂ ਬੋਲਦੇ ਆਪਾਂ, ਚਾਹੇ ਧਰਮ ਦੀ ਦੁਨੀਆਂ ਲੈ ਲਈਏ, ਚਾਹੇ ਵਿਵਹਾਰਕ ਵਿੱਦਿਆ ਦੀ ਦੁਨੀਆਂ ਲੈ ਲਈਏ, ਸਕੂਲਾਂ ਨੂੰ ਲੈ ਲਈਏ, ਕਾਲਜਾਂ ਨੂੰ ਲੈ ਲਈਏ, ਸਾਰੇ ਥਾਂ ਹਰੇਕ ਇਨਸਾਨ ਇੱਕ ਦੂਸਰੇ ਨੂੰ ਸਿੱਖਿਆ ਦੇ ਰਿਹਾ। ਜਿਹੜਾ ਮਾਸਟਰ ਹੈ ਉਹ ਸਿੱਖਿਆ ਦੇ ਰਿਹਾ, ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਿੱਖਿਆ ਦਿੰਦੇ ਨੇ ਵੀ ਸੱਚ ਬੋਲੋ ਸੱਚ ਬੋਲੋ। ਸੱਚ ਬੋਲਣ ਲਈ ਕੋਈ ਤਿਆਰ ਨਹੀਂ। ਸਕੂਲਾਂ 'ਚ ਬੱਚੇ ਨੂੰ ਸਿੱਖਿਆ ਮਿਲਦੀ ਹੈ, ਇੱਥੇ ਸਾਨੂੰ ਬਜ਼ੁਰਗਾਂ ਨੂੰ ਸਿੱਖਿਆ ਮਿਲਦੀ ਹੈ। ਔਰ ਮਹਾਰਾਜ ਜੀ ਕਹਿੰਦੇ ਯਾਦ ਰੱਖਿਓ, ਇੱਕ ਓਅੰਕਾਰ ਇੱਕ ਪਰਮੇਸ਼ਰ ਹੈ, ਓਅੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ, ਪਰ ਉਹ ਮਿਲਦਾ ਕਿਵੇਂ? ਸਤਨਾਮ ਉਹਦਾ ਸੱਚਾ ਨਾਮ ਹੈ, ਝੂਠਾ ਨਹੀਂ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਕੂੜੇ ਕੀ ਪਾਲ, ਕੂੜੇ ਕੀ ਪਾਲ ਝੂਠ ਦੀ ਕਤਾਰ ਜਿਹੜੀ ਹੈ ਵਿੱਚੋਂ ਨਿਕਲੇ, ਫਿਰ ਹਿਰਦੇ ਦੇ ਵਿੱਚੋਂ ਦੂਰ ਹੋਵੇਗੀ। ਕਿਵੇਂ? ਸੱਚ ਵਸੇ ਮਨ ਆਏ। ਜੇ ਸੱਚਾ ਸਤਿਗੁਰੂ ਮਿਲ ਜਾਵੇਗਾ ਨਾ, ਜਿੰਨੀ ਦੇਰ ਤੱਕ ਸੱਚੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਨਹੀਂ ਹੋਈ, ਅਤੇ ਓਨੀ ਦੇਰ ਤੱਕ ਸੱਚ ਯਾਦ ਰੱਖੀ ਵੀ ਸੱਚ ਤੇਰੇ ਮਨ ਦੇ ਵਿੱਚ ਵਸ ਹੀ ਨਹੀਂ ਸਕਦਾ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਚਿਆਰੇ ਸਿੱਖ ਹੀ ਪਾਤਸ਼ਾਹ ਜੀ ਦੇ ਕੋਲ ਬੈਠਦੇ ਨੇ, ਔਰ ਮਹਾਰਾਜ ਜੀ ਬਿਠਾਉਂਦੇ ਵੀ ਨੇ, ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਇਸ ਕਰਕੇ ਆਪਣੇ ਮਨ ਦੇ ਵਿੱਚੋਂ ਕੂੜ ਦੀ ਪਾਲ, ਕੂੜ ਦੀ ਕਤਾਰ ਨੂੰ ਦੂਰ ਕਰਨਾ ਕਰ।

0: ਮਹਾਰਾਜ ਜੀ ਕਹਿੰਦੇ ਪਰ ਇੰਨੀ ਸੁਖਿਆਈ ਦੇ ਨਾਲ ਇੰਨੇ ਸੌਖੇ ਤਰੀਕੇ ਦੇ ਨਾਲ ਸੱਚਾ ਗੁਰੂ ਵੀ ਨਹੀਂ ਮਿਲ ਸਕਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਵੀ ਜੇ ਉਹ ਪਰਮੇਸ਼ਰ ਕਿਰਪਾ ਕਰ ਦੇਵੇ, ਉਹਦੀ ਰਜ਼ਾ ਦੇ ਵਿੱਚ ਰਹਿੰਦੇ ਹੋਏ ਨਾ, ਉਹਦੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਜੇ ਉਹ ਕਿਰਪਾ ਕਰ ਦੇਵੇ ਤਾਂ ਫਿਰ ਪੂਰੇ ਕਰਮ ਚੰਗੇ ਲੇਖਾਂ ਦੇ ਕਾਰਨ ਫਿਰ ਸੱਚੇ ਗੁਰੂ ਦੀ ਪ੍ਰਾਪਤੀ ਹੋਇਆ ਕਰਦੀ ਹੈ ਜੀ।
1: ਪੌੜੀ
0: ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ।

0: ਆਇਆ।
1: ਦੀਵਾਨ ਦੇ ਅਰਥ ਜਿਹੜਾ ਸਮਝ ਲੈਣਾ, ਦੀਵਾਨ ਕਹਿੰਦੇ ਨੇ ਹਾਕਮ ਨੂੰ, ਹਾਕਮ ਕਹਿੰਦੇ ਖਸਮ ਨੂੰ, ਮਾਲਕ ਨੂੰ। ਕਹਿੰਦੇ ਜਿਹਦੇ ਹਿਰਦੇ ਰੂਪੀ ਘਰ ਦੇ ਵਿੱਚ ਮਾਲਕ ਆਪ ਵਸਿਆ ਹੋਵੇ, ਹਾਕਮ ਆਪ ਹੋਵੇ, ਤਿਸਕੀ ਮੁੱਠੀ ਵਿੱਚ ਜਗਤ ਸਭ ਆਇਆ। ਕਹਿੰਦੇ ਉਹਦੀ ਮੁੱਠੀ ਦੇ ਵਿੱਚ ਸਾਰਾ ਜਗਤ ਆ ਜਾਇਆ ਕਰਦਾ, ਉਹਦੀ ਫਿਰ ਪੂਜਾ ਕਰਦੇ ਨੇ, ਮਗਰ ਮਗਰ ਘੁੰਮਦੇ ਨੇ। ਜਿਹਦੇ ਹਿਰਦੇ ਵਿੱਚ ਹਾਕਮ ਵੱਸਦਾ ਹੈ ਨਾ, ਯਾਦ ਰੱਖੋ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਚੰਗਾ ਲੀਡਰ ਆ ਜਾਵੇ ਨਾ, 10 ਜਣੇ ਹੋਰ ਆਉਂਦੇ ਨੇ ਆਂਢੀ ਗੁਆਂਢੀ ਦੇਖਣ ਲਈ, ਤੇ ਇਹ ਤਾਂ ਗੁਰੂ ਸ੍ਰਿਸ਼ਟੀ ਦੇ ਮਾਲਕ ਨੇ। ਜਿਹਦੇ ਹਿਰਦੇ ਰੂਪੀ ਘਰ ਦੇ ਵਿੱਚ ਸ੍ਰਿਸ਼ਟੀ ਦੇ ਮਾਲਕ ਵੱਸ ਜਾਣ, ਸਾਰਾ ਜਗਤ ਜਿਹੜਾ ਮੁੱਠੀ ਵਿੱਚ ਆ ਜਾਇਆ ਕਰਦਾ, ਸਾਰਾ ਜਗਤ ਉਸ ਦੀ ਗੱਲ ਮੰਨਣ ਲੱਗ ਪੈਂਦਾ ਹੈ ਜੀ।

0: ਆਇਆ।
1: ਫਿਰ ਉਸ ਨੂੰ ਮੁਹਤਾਜੀ ਨਹੀਂ ਰਹਿੰਦੀ, ਕੋਈ ਵੀ ਕਿਸੇ ਦੀ ਕੋਈ ਲੋੜ ਨਹੀਂ ਰਹਿੰਦੀ। ਮੁਹਤਾਜੀ ਫਿਰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਰਦਾ, ਕਿਉਂਕਿ ਸਭ ਉਸ ਪਾਤਸ਼ਾਹ ਜੀ ਹਾਕਮ ਨੇ ਸਾਰਾ ਹੀ ਸੰਸਾਰ ਉਹਦੇ ਆਣ ਕਰਕੇ ਪੈਰੀ ਪਾ ਦਿੱਤਾ ਹੈ ਜੀ।

ਸੌਖੇ ਸ਼ਬਦਾਂ ਦੇ ਵਿੱਚ ਬਿਆਨ ਕਰਾਂ। ਦੀਵਾਨ ਹਾਕਮ ਕਹਿੰਦੇ ਮਾਨਸਾ ਮਨੁੱਖਾਂ ਦੀ ਜਿਹੜੀਆਂ ਕਚਹਿਰੀਆਂ ਲੱਗਦੀਆਂ ਨੇ ਨਾ, ਜਿੱਥੇ ਹਾਕਮ ਬੈਠਦੇ ਨੇ ਹੁਕਮ ਕਰਨ ਵਾਲੇ ਮਨੁੱਖਾਂ ਦੀਆਂ, ਕਹਿੰਦੇ ਉੱਥੋਂ ਤਾਂ ਸਾਰੇ ਹੋ ਸਕਦਾ ਬਚ ਕੇ ਨਿਕਲ ਜਾਣ। ਮਨੁੱਖਾਂ ਦੀਆਂ ਕਚਹਿਰੀਆਂ ਲੱਗਦੀਆਂ ਨਾ, ਝੂਠ ਸੱਚ ਬੋਲ ਕਰਕੇ ਅਸੀਂ ਨਿਕਲ ਹੀ ਜਾਂਦੇ ਹਾਂ, ਪਰ ਜਿੱਥੇ ਅਕਾਲ ਤਖਤ ਸਾਹਿਬ ਦੀ ਕਚਹਿਰੀ ਲੱਗਦੀ ਹੈ ਉੱਥੇ ਕੌਣ ਨਿਕਲ ਸਕੇਗਾ? ਗੁਰੂ ਪਿਆਰਿਓ, ਜਿੱਥੇ ਪਰਮੇਸ਼ਰ ਦੀ ਕਚਹਿਰੀ ਲੱਗਦੀ ਹੈ ਉੱਥੇ ਕੌਣ ਨਿਕਲ ਸਕੇਗਾ? ਜਿੱਥੇ ਆਣ ਕਰਕੇ ਤੇਰੇ ਹਿਰਦੇ ਵਿੱਚ ਪਰਮੇਸ਼ਰ ਵਸਿਆ ਹੋਵੇ ਅਤੇ ਉੱਥੇ ਕਚਹਿਰੀ ਲੱਗੇ, ਕੌਣ ਬਚ ਕਰਕੇ ਨਿਕਲ ਸਕੇਗਾ? ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਹਦੇ ਤਾਂ ਕੋਈ ਵੀ ਨਹੀਂ ਨਿਕਲ ਸਕਦਾ। ਦੀਵਾਨ ਉਸ ਪਰਮੇਸ਼ਰ ਤੋਂ ਬਚ ਕਰਕੇ ਇਨਸਾਨ ਕਿੱਥੇ ਜਾਵੇਗਾ ਜੀ?

0: ਲਵਾਇਆ।
1: ਕਹਿੰਦੇ ਇਹੋ ਜਿਹਾ ਹਾਕਮ ਜਿਹੜਾ ਪਰਮੇਸ਼ਰ ਮਾਲਕ ਹੈ ਨਾ, ਉਹ ਭਗਤਾਂ ਦੇ ਹਿਰਦੇ ਵਿੱਚ ਵੱਸਦਾ ਹੈ। ਜੋ ਭਗਤਾਂ ਦੇ ਹਿਰਦੇ ਵਿੱਚ ਆਣ ਕਰਕੇ ਜਦੋਂ ਵੱਸਦਾ ਹੈ, ਰਹਿੰਦੇ ਖੁੰਹਦੇ ਰਹਿੰਦ ਖੁੰਹਦ ਸਾਡੇ ਵਰਗੀ, ਫਿਰ ਉਹ ਆਣ ਕਰਕੇ ਪਰਮੇਸ਼ੁਰ ਭਗਤਾਂ ਦੇ ਪੈਰੀ ਪਾ ਦਿਆ ਕਰਦਾ ਹੈ ਵੀ ਜਿੰਨੇ ਇਹ ਭਗਤ ਭਗਤੀ ਕਰਦੇ ਨੇ ਤੁਸੀਂ ਵੀ ਇਹਨਾਂ ਦੇ ਪਿੱਛੇ ਲੱਗ ਕਰਕੇ ਬੰਦਗੀ ਕਰੋ। ਭਗਤਾਂ ਦੇ ਪੈਰੀ ਸਾਰਾ ਸੰਸਾਰ ਪੈਂਦਾ। ਅੱਜ ਵੀ ਅਸੀਂ ਨਮਸਕਾਰ ਕਰਦੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੂੰ, ਉੱਥੇ ਭਗਤਾਂ ਨੂੰ ਨਮਸਕਾਰ ਕਰਦੇ ਹਾਂ। ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਨਮਸਤਕ ਹੁੰਦਾ ਹੈ ਗੁਰੂ ਘਰ ਸਿੱਖ, ਉੱਥੇ ਗੁਰੂ ਪਿਆਰਿਓ ਕਬੀਰ ਸਾਹਿਬ ਨੂੰ ਵੀ ਨਮਸਤਕ ਹੁੰਦਾ ਹੈ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤਾਂ ਦੇ ਲਈ ਬੜਾ ਪਿਆਰਾ ਸ਼ਬਦ ਵਰਤਦੇ ਨੇ ਜਦੋਂ ਉਹਨਾਂ ਦੀ ਬਾਣੀ ਦਰਜ ਕਰਦੇ ਨੇ। ਬਾਣੀ ਭਗਤ ਰਵਿਦਾਸ ਜੀਓ ਕੀ, ਬੜਾ ਪਿਆਰਾ ਸ਼ਬਦ ਹੈ। ਉਹਨਾਂ ਨੂੰ ਸਤਿਕਾਰ ਦਿੰਦੇ ਹੋਏ ਬਾਣੀ ਦਰਜ ਕਰਦੇ ਨੇ। ਕਿਤੇ ਆਪਣੇ ਨਾਮ ਦੇ ਨਾਲ ਵੀ ਆਪਣਾ ਸਤਿਕਾਰ ਦਿੱਤਾ ਮਹਾਰਾਜ ਜੀ ਨੇ। ਉੱਥੇ ਤਾਂ ਕਹਿ ਦਿੱਤਾ ਹੈ ਸੋਰਠ ਮਹੱਲਾ ਪਹਿਲਾ, ਸੋਰਠ ਮਹੱਲਾ ਦੂਜਾ, ਸੋਰਠ ਮਹੱਲਾ ਤੀਜਾ। ਪਰ ਭਗਤਾਂ ਨੂੰ ਬੜਾ ਸਤਿਕਾਰ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਪੈਰੀ ਪਾ ਦਿੱਤਾ ਜਾਂਦਾ ਹੈ ਜੀ।

0: ਹੇਤ ਸ਼ਬਦ ਪਿਆਰ ਤੋਂ ਬਣਿਆ। ਕਹਿੰਦੇ ਨੇ ਵੀ ਪਰਮੇਸ਼ੁਰ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਪਾ ਤੇ ਆਪਣੀ ਖੇਤੀ ਨੂੰ ਆਤਮਕ ਗਿਆਨ ਨੂੰ ਬਚਾ ਕਰਕੇ ਰੱਖ ਲੈ। ਔਰ ਯਾਦ ਰੱਖੀ ਜਦੋਂ ਇਨਸਾਨ ਮਨ ਕਰਕੇ ਜਾਗਦਾ ਹੈ ਵਿਕਾਰਾਂ ਰੂਪੀ ਚੋਰ ਜਿਹੜੇ ਉਹ ਲਾਗੇ ਨਹੀਂ ਆਇਆ ਕਰਦੇ। ਰਾਤ ਨੂੰ ਪਹਿਰੇਦਾਰ ਜਾਗਦਾ ਹੈ ਨਾ, ਉਹ ਵਾਜਾ ਦਿੰਦਾ ਰਹਿੰਦਾ ਹੈ ਜਾਗਦੇ ਰਹੋ ਜਾਗਦੇ ਰਹੋ। ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ, ਉਹ ਵਚਨ ਤੁਹਾਡੇ ਤੱਕ ਸਾਡੀ ਸੇਵਾ ਲਈ ਪਹੁੰਚਾਉਣ ਦੀ। ਅਸੀਂ ਤਾਂ ਕਹੀ ਜਾਣਾ ਜਾਗਦੇ ਰਹੋ, ਜੇ ਜਾਗੋਗੇ ਤਾਂ ਗੁਰੂ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨਾਂ ਅਨੁਸਾਰ ਆਪਣਾ ਘਰ ਬਚਾ ਲਵੋਗੇ। ਨਹੀਂ ਤਾਂ ਸੁੱਤਿਆਂ ਪਿਆਂ ਦੇ ਜਦੋਂ ਚੋਰ ਡਾਕਾ ਮਾਰ ਕਰਕੇ ਚਲੇ ਜਾਂਦੇ ਨੇ, ਚੋਰੀ ਕਰਕੇ ਚਲੇ ਜਾਂਦੇ ਨੇ, ਤਾਂ ਸਵੇਰ ਨੂੰ ਲੱਭਦਾ ਹੀ ਕੁਛ ਨਹੀਂ, ਫਿਰ ਇਨਸਾਨ ਪਛਤਾਉਂਦਾ ਹੈ। ਹੁਣ ਉਮਰ ਹੈ, ਹੁਣ ਅਸੀਂ ਸਿਮਰਨ ਕਰ ਸਕਦੇ ਹਾਂ, ਹੁਣ ਅਸੀਂ ਸੇਵਾ ਕਰ ਸਕਦੇ ਹਾਂ, ਹੁਣ ਅਸੀਂ ਬੰਦਗੀ ਕਰ ਸਕਦੇ ਹਾਂ। ਜੇ ਸਮਾਂ ਲੰਘਾ ਰਿਹਾ ਤਾਂ ਫਿਰ ਤਾਂ ਸਮਝੋ ਵੀ ਚੋਰ ਲੱਗ ਗਏ, ਚੋਰਾਂ ਵਿਕਾਰਾਂ ਨੇ ਇਸ ਇਨਸਾਨ ਨੂੰ ਆਪਣੇ ਵੱਲੋਂ ਲੁੱਟ ਲਿਆ, ਚੋਰਾਂ ਨੇ ਲੁੱਟ ਲਿਆ। ਪਰ ਇਹ ਪਿਆਰ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪਾ ਲਵੇਂਗਾ ਤੇ ਯਾਦ ਰੱਖੀ ਤੇਰਾ ਇਸ ਸੰਸਾਰ ਦੇ ਵਿੱਚ ਜੋ ਪਾਤਸ਼ਾਹ ਜੀ ਨੇ ਪੂੰਜੀ ਦੇ ਕਰਕੇ ਭੇਜਿਆ ਉਹ ਵੀ ਬਚ ਜਾਵੇਗੀ ਜੀ।
1: ਜਮ ਮਗ ਨਾ ਜਾਵਹੋ ਨਾ ਦੁੱਖ ਪਾਵਹੋ, ਜਮ ਕਾ ਡਰ ਭਉ ਭਾਗੈ।
0: ਤੇ ਜੇ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਹੋ ਗਈ ਤੇ ਉਧਰੋਂ ਗਿਆਨ ਪ੍ਰਾਪਤ ਹੋ ਗਿਆ, ਯਾਦ ਰੱਖਿਓ ਜਦੋਂ ਗਿਆਨ ਪ੍ਰਾਪਤ ਹੋ ਗਿਆ, ਮਹਾਰਾਜ ਜੀ ਕਹਿੰਦੇ ਜਮ ਮਗ ਨਾ ਜਾਵੋ, ਫਿਰ ਜਮਾ ਦੇ ਮਾਰਗ ਤੇ ਨਹੀਂ ਇਨਸਾਨ ਜਾਇਆ ਕਰਦਾ। ਪਾਤਸ਼ਾਹ ਜੀ ਕਹਿੰਦੇ ਮੈਂ ਆਪਣੇ ਗੁਰਸਿੱਖਾਂ ਨੂੰ ਆਪਣੇ ਵੱਲੋਂ ਗੁਰਸਿੱਖ ਭੇਜ ਕਰਕੇ ਮੰਗਾਇਆ ਕਰਦਾ ਜਿਹੜੇ ਪੂਰਨ ਗੁਰਸਿੱਖ ਹੋਇਆ ਕਰਦੇ ਨੇ। ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਮ ਮਗ ਨਾ ਜਾਵੋ ਨਾ ਦੁੱਖ ਪਾਵੋ, ਨਾ ਹੀ ਕਿਸ ਜਮਾਂ ਦੇ ਮਾਰਗ ਤੇ ਜਾਓਗੇ ਤੇ ਨਾ ਹੀ ਕਿਸੇ ਪ੍ਰਕਾਰ ਦਾ ਦੁੱਖ ਹੋਵੇਗਾ। ਜਮ ਕਾ ਡਰ ਭਉ ਭਾਗੈ, ਜਮਾਂ ਦਾ ਡਰ ਜਿਹੜਾ ਹਿਰਦੇ ਵਿੱਚੋਂ ਨਿਕਲ ਜਾਵੇਗਾ। ਕਬੀਰ ਸਾਹਿਬ ਇੱਕ ਵਚਨ ਕਰਦੇ ਨੇ, ਕਹਿੰਦੇ ਜਦੋਂ ਨਾ ਮੈਂ ਆਮ ਦੁਨੀਆ ਦੇ ਵਾਂਗੂ ਸੀ ਇਸ ਸੰਸਾਰ ਦੇ ਵਿੱਚ, ਤੇ ਜਦੋਂ ਮੈਂ ਕਿੱਥੇ ਸ਼ਮਸ਼ਾਨ ਘਾਟ ਦੇ ਕੋਲੋਂ ਦੀ ਗੁਜ਼ਰਦਾ ਸੀ ਨਾ, ਤੇ ਉਦੋਂ ਮੇਰੇ ਮਨ ਨੂੰ ਡਰ ਪੈਦਾ ਹੁੰਦਾ ਸੀ, ਉਦਾਸ ਹੋ ਜਾਇਆ ਕਰਦਾ ਸੀ ਮੈਂ। ਉਹ ਵਚਨ ਲਿਖਦੇ ਨੇ ਗੁਰਬਾਣੀ ਦੇ ਵਿੱਚ, ਕਹਿੰਦੇ ਹਾੜ ਜਰੇ ਜਿਉ ਲਾਕਰੀ ਕੇਸ, ਜਰੇ ਜਿਉ ਘਾਸ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਮੈਂ ਉਦਾਸ ਹੋ ਗਿਆ ਸ਼ਮਸ਼ਾਨ ਨੂੰ ਦੇਖ ਕਰਕੇ। ਫਿਰ ਕਹਿੰਦੇ ਇਹ ਵੀ ਮਨ ਦੇ ਵਿੱਚ ਆਇਆ ਕਰਦਾ ਸੀ ਵੀ ਜਮ ਜਿਹੜੇ ਇਹਨਾਂ ਨੂੰ ਕਿਵੇਂ ਲੈ ਕੇ ਜਾਂਦੇ ਹੋਣਗੇ, ਅਸੀਂ ਵੀ ਉੱਥੋਂ ਦੀ ਜਾਣਾ ਹੈ, ਉਸੇ ਮਾਰਗ ਥਾਣੀ ਜਾਣਾ ਹੈ। ਪਰ ਜਿਸ ਸਮੇਂ ਕਹਿੰਦੇ ਸੋਝੀ ਆਈ ਨਾ, ਮਾਰਗ ਮੇਰਾ ਬਦਲੀ ਹੋਇਆ, ਫਿਰ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਕਬੀਰ ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਾਨੇ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਹਿੰਦੇ ਹੁਣ ਪਤਾ ਲੱਗ ਗਿਆ, ਮੇਰੇ ਮਨ ਨੂੰ ਆਨੰਦ ਆਉਣ ਲੱਗ ਗਿਆ ਹੈ, ਖੁਸ਼ੀ ਹੋਣ ਲੱਗ ਪਈ ਹੈ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਜਮਾਂ ਦੇ ਮਾਰਗ 'ਤੇ ਨਹੀਂ ਜਾਵੇਗਾ। ਅਤੇ ਇਸੇ ਪ੍ਰਕਾਰ ਉਹਨਾਂ ਦੇ ਅੰਦਰੋਂ ਡਮਾਂ ਦਾ ਡਰ ਜਿਹੜਾ ਨਾ ਭਉ, ਉਹ ਸਾਰਾ ਦੂਰ ਹੋ ਜਾਵੇਗਾ ਜੀ।
1: ਰਾਵ ਸਾਸ ਦੀਪਕ ਗੁਰਮਤ ਦੁਆਰੈ, ਮਨ ਸਾਚਾ ਮੁਖ ਧਿਆਵੇ।
0: ਰਵ ਸੂਰਜ ਸੱਸ ਚੰਦਰਮਾ ਕੀ ਕੰਮ ਕਰਦੇ ਨੇ, ਰੋਸ਼ਨੀ ਦਿਖਾਉਂਦੇ ਨੇ। ਗੁਰਮਤ ਦੇ ਦੁਆਰੇ ਆਣ ਕਰਕੇ ਇਹ ਗਿਆਨ ਦੇ ਦੀਵੇ ਜਿਹੜੇ ਦਿਨ ਨੂੰ ਰੋਸ਼ਨੀ ਹੋਇਆ ਕਰਦੀ ਹੈ, ਰਾਤ ਨੂੰ ਹਨੇਰਾ ਹੋਇਆ ਕਰਦਾ ਹੈ। ਗੁਰਮਤ ਵਿੱਚ ਆਣ ਕਰਕੇ ਗਿਆਨ ਪ੍ਰਾਪਤ ਕਰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਸਾਚਾ ਮੁਖ ਧਿਆਵੈ, ਗੁਰੂ ਦੇ ਮਾਰਗ ਤੇ ਚੱਲ ਕਰਕੇ ਇਹ ਜਿਹੜਾ ਗਿਆਨ ਦਾ ਮਾਰਗ ਹੈ, ਰਾਤ ਨੂੰ ਵੀ ਦੇਖੋ ਜਿਹੜੇ ਰਾਤ ਨੂੰ ਬੰਦਗੀ ਕਰਦੇ ਨੇ, ਥੋੜ੍ਹਾ ਸੂਰਜ ਚੰਦਰਮਾ ਦੀ ਰੋਸ਼ਨੀ ਹੋਇਆ ਕਰਦੀ ਉੱਥੇ ਵੀ ਬੰਦਗੀ ਕਰਦੇ ਨੇ। ਅਤੇ ਜਦੋਂ ਦਿਖਣ ਹੀ ਲੱਗ ਪੈਂਦਾ ਫਿਰ ਤਾਂ ਸਾਰਾ ਕੁਝ ਨਜ਼ਰ ਆਉਂਦਾ ਹੈ, ਜਦੋਂ ਸਾਨੂੰ ਗੁਰੂ ਦੇ ਸ਼ਬਦ ਦੀ ਪ੍ਰਾਪਤੀ ਹੋ ਗਈ ਸਭ ਕੁਝ ਨਜ਼ਰ ਆਉਂਦਾ ਹੈ। ਇਸ ਕਰਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਫਿਰ ਸਾਚਾ ਮੁੱਖ ਧਿਆਵੈ, ਮਨ ਸਾਚਾ, ਮਨ ਸੱਚਾ ਹੋ ਜਾਇਆ ਕਰਦਾ, ਮੁੱਖ ਦੇ ਨਾਲ ਉਹ ਸੱਚੇ ਨਾਮ ਨੂੰ ਧਿਆਉਂਦਾ ਹੈ ਜੀ।
1: ਨਾਨਕ ਮੂਰਖ ਅਜਿਹੋ ਨਾ ਚੇਤੈ, ਕੇਵ ਦੂਜੈ ਸੁਖ ਪਾਵੇ।
0: ਪਰ ਮੂਰਖ ਜਿਹੜਾ ਇਨਸਾਨ ਹੈ ਨਾ, ਉਸ ਨੂੰ ਅਜੇ ਵੀ ਪਰਮਾਤਮਾ ਦਾ ਨਾਮ ਚੇਤੇ ਨਹੀਂ, ਯਾਦ ਨਹੀਂ। ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਕਿਵ ਦੂਜੇ ਸੁੱਖ ਪਾਵੇ, ਦੂਜੇ ਪਾਸੇ ਲੱਗ ਕੇ ਵਿਕਾਰਾਂ ਵਿੱਚ ਲੱਗ ਕਰਕੇ ਕਿਵੇਂ ਸੁੱਖ ਪ੍ਰਾਪਤ ਕਰ ਸਕਦਾ ਹੈ? ਭਾਵ ਉਸ ਨੂੰ ਸੁੱਖ ਨਹੀਂ ਮਿਲ ਸਕਦਾ ਜਿੰਨੀ ਦੇਰ ਤੱਕ ਇਨਸਾਨ ਵਿਕਾਰਾਂ ਦੇ ਵਿੱਚ ਜੁੜਿਆ ਹੋਇਆ ਹੈ। ਜਦੋਂ ਵਿਕਾਰਾਂ ਦੇ ਨਾਲ ਟੁੱਟ ਕਰਕੇ ਗਿਆਨ ਗੁਰੂ ਦੇਵ ਪਾਤਸ਼ਾਹ ਜੀ ਦੇ ਸ਼ਬਦ ਦੇ ਵਿੱਚੋਂ ਪ੍ਰਾਪਤ ਕਰਕੇ ਬੰਦਗੀ ਦੇ ਵਿੱਚ ਜੁੜ ਜਾਵੇਗਾ ਤੇ ਉਸ ਸਮੇਂ ਆਪਣਾ ਜੀਵਨ ਸਫਲ ਕਰ ਲਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਆਪਣਾ ਜੀਵਨ ਸਫਲ ਕਰੋ। ਪਾਤਸ਼ਾਹ ਜੀ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਓ, ਪਾਤਸ਼ਾਹ ਜੀ ਦੇ ਹੁਕਮ ਨੂੰ ਹਿਰਦੇ ਵਿੱਚ ਵਸਾਓ। ਮਨ 'ਚ ਤੇ ਬਿਰਤੀਆਂ ਇਕਾਗਰ ਕਰਕੇ ਬਾਣੀ ਪੜ੍ਹਿਆ ਕਰੋ, ਮਨ 'ਚ ਤੇ ਬਿਰਤੀਆਂ ਇਕਾਗਰ ਕਰਕੇ ਕੀਰਤਨ ਸੁਣਿਆ ਕਰੋ, ਮਨ 'ਚ ਤੇ ਬਿਰਤੀਆਂ ਇਕਾਗਰ ਕਰਕੇ ਕਥਾ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਦੇ ਹਾਂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲੋਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332 32nd Avenue North East Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-203-4067, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਨਾਈ, ਗੁਰ ਰਾਮਦਾਸ

ਖਾਲਸਾ ਮਹੱਲਾ ਚੌਥਾ ਸੰਤ ਘਰ ਚੌਥਾ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ।

0: ਚਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ, ਛੁੱਟੇ ਤਲਵਾੜ ਜਿਉ ਸੁਣੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੋਨਾ, ਫਲੀ ਹੈ ਫੁਲੀ ਹੈ ਬੱਪੜੇ ਪੀਤਾ।

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹਾ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਹਾਡੇ ਆਖੇ ਲੱਖ ਕਰੋੜ ਸੱਚਾ ਸਵਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨੀ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉਂ ਵੱਡੀ ਵਡਿਆਈ ਜਾਂ ਸੱਚ ਨਿਆਉਂ ਵੱਡੀ ਵਡਿਆਈ ਜਾਂ ਨਿਹਤਲ ਥਾਉਂ ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਬੁੱਝੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ।

ਕੋਈ ਨਾਨਕ ਜੀ ਉਪਾਇ ਕੈ ਲਿਖਣਾਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਜੁਲਮਖ ਘੱਡੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਮੌਕਾ ਲੈ ਦੁੱਧ ਚਾਲਿਆ ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾਵੇ ਧਰਮ ਬਹਾਲਿਆ ਲਿਖਣਾਵੇ ਧਰਮ।

ਸਮਾਦ ਰੂਪ ਸਮਾਦ ਰੰਗ ਸਮਾਦ ਨਾ ਕਹਿ ਫਿਰੇ ਜੰਤ ਸਮਾਦ ਪਾਉਣ ਸਮਾਦ ਪਾਣੀ ਸਮਾਦ ਅਗਨੀ ਖੇਡੈ ਵਿਡਾਣੀ ਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਸਮਾਦ ਵਿਜੋਗ ਸਮਾਦ ਭੁੱਖ ਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾ ਵਿਸਮਾਦ ਉਜੜ ਸਮਾਦ ਰਾਹਾ ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਦੇਖੈ ਆਜ ਰਾਗਜੂ।

ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਸ਼ੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੇਕੀਆਂ ਕੁਦਰਤ ਮਦੀਆਂ ਕੁਦਰਤ ਮਾਨ ਬੇਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਪਾਕੀ ਨਾਹੀ ਪਾਪ ਨਾਨਕ ਹੁਕਮ ਅੰਦਰ ਵੇਖੇ ਵਰਤੈ ਤਾਕੂ ਤਾਕ ਪੌੜੀ ਆਪਣੇ ਓਏ ਭਸਮਣ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਨਾਲ ਸੰਗਲ ਕੱਤ ਲਾਇਆ ਅੱਗੇ ਕਰਨੀ ਕੀਰਤ ਵਾਚ।

ਪੈ ਵਿੱਚ ਪਾਉਣ ਵੇ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਜਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦਬੀ ਭਾਰ, ਪੈ ਵਿੱਚ ਇੰਦ ਫਰੇ ਸਿਰ ਭਾਰ।

ਆ ਪਾਉ ਲਿਖਿਆ ਸਿਰਲੇਖ, ਅਗਲੇ ਆ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ। ਨਾਨਕ

ਤੁਹਾਡੀ ਨਦਰ ਕਰੇ ਜੇ ਆਪਣੀ ਧਨ ਅਦਰੀ ਸਤਿਗੁਰ ਪਾਇਆ ਇਹੋ ਜਿਹੀ ਉਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ

ਖਾਇ ਗਿਆ ਜਮਕਾਲ ਮਹੱਲਾ ਪਹਿਲਾ। ਵਾਇਨ ਚੇਲੇ ਨੱਚਣ ਗੋਰ ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ, ਵੇਖੇ ਲੋਕ ਸਹਿ ਕਰ ਜਾਏ। ਰੋਟੀਆਂ ਕਾਰਨ ਪੂਰੇ ਤਾਲ, ਆਪ ਛੜੇ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਨਿਰਭਾਉ ਨਿਰੰਕਾਰ ਸਚਨਾਮ, ਜਾਕਾ ਕੀਆ ਸਗਲ ਜਹਾਨ। ਸੇਵਕ ਸੇਵੇ ਕਰਮ ਚੜਾਓ, ਭਿੰਨੀ ਰਹਿਣ ਜਿੰਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਲ ਵਰੋਲੇ ਬਹੁਤ ਅਨੰਤ। ਲਾਟੂ ਮਧਾਣੀਆਂ ਨਗਾ, ਪੰਖੀ ਪਾਉਂਦਿਆਂ ਲੈ ਨਸਾ। ਸੂਏ ਚਾੜ ਪੁਆਈ ਅਜੰਤ, ਨਾਨਕ ਪਾਉਂਦਿਆਂ ਗਣਤ ਨੰਤ। ਬੰਧਨ ਬੰਧ ਪੁਆਏ ਸੋਏ, ਪੈ ਨੱਚੇ ਸਭ ਕੋਏ। ਨੱਚ ਨੱਚ ਹੱਸੇ ਚੱਲੇ ਸੇ ਰੋਏ, ਉੱਡਣਾ ਜਾਹੀ ਸਿੱਧ ਨਾ ਹੋਏ। ਨੱਚਣਾ ਉੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ। ਪੌੜੀ

ਆਪਣਾ ਘਰ ਪੁੱਲੋਂ ਨਹੀਂ ਟਸਾਈਏ ਜੇ ਜਰਵਾਣਾ ਪਰ ਹਰੇ ਜਰ ਵੇਸ ਕਰਿੰਦੀ ਆਈਏ।

0: ਪ੍ਰਤਾਪ ਸਲਾਮ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਗਿਆ।

ਨਾ ਪਾਇਓ, ਬਿਨ ਸਤਿਗੁਰ ਬਿਨਾ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਹੈ ਵਿਚਾਰ ਹੈ ਜਿਨ ਸੱਚੇ ਸਿਉਂ ਜਿਤਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਵਾਲੀ ਸੱਚਾ ਸਾਹਿਬ ਏਕ ਤੂੰ ਜਿਨ ਸਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲਿਆ ਸੱਚ ਤਾ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਦੀ ਮਨ ਮੁਖੀ ਜਨਮ ਗਵਾਇਆ।

ਪੜਿਆ ਬਹੁ ਤੀਰਥ ਭਵਿਆ ਤੇਤੋਂ ਲਵਿਆ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋਂ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹਵੇ ਜੀਆ ਆਪਣਾ ਕੀਆ ਅੰਨ ਨਾ ਖਵਾਇਆ ਸਾਧ ਗੁਆਇਆ ਬਹੁਤ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰਿਆ ਨਿਸ ਕਹਿ ਰਹਿ ਮੋਨ ਮਗੂਤਾ ਕਿਉਂ ਜਾਗੈ ਗੁਰਬਿਨ ਸੂਤਾ ਪੱਗ ਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰਸ਼ਾਈ ਪਾਈ ਮੂਰਖੰਦੈ ਪਤ ਗਵਾਈ ਵਿਣ ਨਾਮਕ ਸਾਇ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਨਾਨਕ ਨਦਰ ਕਰੇ ਸੋ ਪਾਏ ਆਸਨ ਦੇਸੇ ਤੇ ਨਹਿ ਕੇਵਲ ਹਉ ਮੈਂ

0: ਪੌੜੀ ਭਗਤ ਤੇਰੇ ਮਨ ਭਾਵ ਦੇ, ਦਰ ਸੋਹਣ ਕੀਰਤ ਗਾਵ ਦੇ, ਨਾਨਕ ਕਰਮਾ ਬਾਹਰੇ ਦਰ ਢੋਣ ਲੈਣੀ ਤਾਮ ਦੇ। ਇੱਕ ਮੂਲ ਦਾ ਪੂਜਨ ਆਪਣਾ ਗਣਾਇਂਦੇ, ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ, ਤਿੰਨ ਮੰਗਾਂ ਜੇ ਤੁਜੈ ਧਿਆਇਂਦੇ, ਤਿੰਨ ਮੰਗਾਂ ਜੇ ਤੁਜੈ ਧਿਆਇਂਦੇ।
1: ਸਚ ਸ਼ਾਹ ਮਾਰਾ ਤੂੰ ਤਣੀ

ਭਾਵ ਦੁਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇ ਵਿਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਹੀ ਗਿਆਨ ਵਹੋਣੀ ਭਾਹੇ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੈ ਰੂਪ ਕਰੇ ਸਿੰਗਾਰ ਉੱਚੇ ਕੂਕੇ ਵਾਦਾਂ ਗਾਵੈ ਜੋਦਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਆਵੈ ਮੰਗੈ ਮੁਖ ਦੁਆਰ ਜਤੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਨਾ ਪਿੱਛੇ ਪਾਈਐ ਤਾ ਨਾਨਕ ਤੁਲਿਆ ਜਾਪੈ ਮਹੱਲਾ ਪਹਿਲਾ ਵਧੀ ਸਵਜ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋ ਰਹੇ ਅੱਗੇ ਜੀਉ ਨਵੇ ਜਿਨਕੀ ਲਿਖੈ ਪਤ ਪਵੈ ਚੰਗੇ ਸੇਈ ਕੇ ਪੌੜੀ ਤੁਰ ਕਰਮ ਜਿਨਾ ਕੁਤੁਬ।

ਰੰਜਨ ਦਿਓ। ਮਹੱਲਾ ਪਹਿਲਾ ਕੁੰਭੀ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋ।

ਨਾ ਮਾਰੀਐ ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਵੇ ਹਾਰੀਏ ਪੜਿਆ ਤਿਉ ਮੀਆਂ ਵਿਚਾਰ ਅੱਗੇ ਵਿਚਾਰੀਏ।

ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸਤਿਗੁਰ ਸੇਵ ਪਰਮ ਪਦ ਪਾਇਆ ਅਬਿਨਾਸੀ ਅਭਿਗਤ ਧਿਆਇਓ।

ਤਿੰਨ ਪਉ ਨਿਵਾਰ ਅਨ ਪੈ ਪਰ ਦੀਨਾ ਸ਼ਬਦ ਮਾਤਰ ਤੇ ਉਤਾਰ ਧਰੇ ਕਵੀ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਹਰ ਅਪਾਰ ਭਰੇ ਸਤਿਗੁਰ ਮਤ ਗੂੜ

0: ਸਤਿਗੁਰ ਖੇਮਾ ਤਾਨਿਆ ਜੁਗ ਜੂਤ ਸਮਾਨੇ ਅਨਭਉ ਨੇਜਾ ਨਾਮ ਟੇਕ ਜਿਤ ਭਗਤ ਤਿਆਗਾਨੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਨੇ ਇਹੋ ਰਾਜ ਜੋ ਗੁਰ ਰਾਮਦਾਸ ਤੁਮਹੂ ਰਸ ਜਾਣੈ ਜਨਕ ਸੋਇ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਾਰ ਅਪਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇਹ ਸੋ ਪਾਵੈ ਇਹੋ ਜਨਕ ਰਾਜ ਗੁਰ ਰਾਮਦਾਸ ਤੁਝੀ ਬਣਿਆਵੈ।
1: ਸਤਿਗੁਰ ਨਾਮ ਏਕਲੇ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਘੱਟ ਹੋਵੈ ਜੀਉ ਤਾਰਨ ਤਰਨ ਖੇਣਾ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿੱਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਭਨ ਦਾਤਾ ਅਗਮ ਗਿਆਨ ਵੇਖੇ ਆਤਾ ਐਨ ਸਤਿਆਨ ਤਾਵੇ ਪਲਕਨ ਸੋਵੈ ਜੀਉ ਜਾ ਕੋ ਦੇਖ ਤਦਰਿੱਦਰ ਜਾਵੇ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕਲੇ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੁ ਕਤ ਹੋਵੈ ਜੀਉ।
2: ਧਰਮ ਕਰਮ ਪੂਰੈ ਸਤਿਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਹੁਣ ਜਾਣੈ ਕੋ ਤੇਰਾ ਪਾਰ ਨਿਰਭਉ ਨਿਰੰਕਾਰ ਅਕਥ ਕਤਨਹਾਰ ਤੁਝੈ ਬੁਝਾਈ ਹੈ ਭ੍ਰਮ ਭੁੱਲੇ ਸੰਸਾਰ ਛੁਟੋ ਜੁਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਐਹਣਿਸ ਜਪ ਧਰਮ ਕਰਮ ਪੂਰੈ ਸਤਿਗੁਰ ਪਾਈ ਹੈ।
3: ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਦਾਸ ਚਰਨ ਦੇ ਵਸਾਵੋ ਤੋਂ ਪਰਮ ਗੁਰੂ ਨਾਨਕ ਗੁਣ ਗਾਵੋ।
4: ਜਗਤ ਉਧਾਰਨ ਨਾਮ ਸਤਿਗੁਰ ਤੁਠੇ ਪਾਇਓ ਅਬ ਨਾਹੇ ਅਵਰ ਸਾਰੇ ਕਾਮ।

ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵਿਸਾਹ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ

ਕਹੋ ਨਾਨਕ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ।

0: नानक हर पाए हर पाए।
1: श्लोक महला पहला सिमल रुख सराय।

ਪਛੋਤਾਵਣਾ

ਪਰਿਉ ਬ੍ਰਹਮ ਮੋਇਉ ਇਹ ਬਿਰਖ ਸ਼ਾਮਨੀ। ਸੁਤ ਕਲਤਰ ਪ੍ਰਾਤ ਮੀਤ ਉਰਜ ਪਰਿਉ।

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ। ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ। ਤਿਨ੍ਹਾਂ ਦੀ ਕਮਾਈ ਦਾ ਧਿਆਨ

ਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ। ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ

0: ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੁੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾ ਮੀਆਂ, ਰਾਤ ਦਿਨ ਸਜੀ ਨਾਲ ਤਗ ਕਪਾ ਹੋ ਕਤੀਏ, ਬਾਮਣ ਵਟੇ ਆਏ ਕੋਹੇ ਬੱਕਰਾ ਰਿੰਨ ਖਾਇਆ, ਸਭ ਕੋ ਅੱਖੇ ਪਾਏ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਈਏ ਹੋਰ, ਨਾਨਕ ਤਗਨ ਟੁੱਟਈ ਜੇ ਤਗ ਹੋਵੇ ਜੋਰ, ਮਹੱਲਾ ਪਹਿਲਾ ਨਾ ਹੀ ਮੰਨੇ ਪਤ ਉਪਜੈ, ਸਾਲਾ ਹੀ ਸੱਚ ਸੂਤ ਦਰਗੈ ਅੰਦਰ ਪਈਏ, ਤਗ ਨਾ ਟੁੱਟ ਮਹੱਲਾ ਪਹਿਲਾ,
1: ਤਗ ਨਾ ਇੰਦਰੀ ਤਗ ਨਾ ਨਾਰੀ, ਪਲਕੇ ਸੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਅੱਖੀ, ਤਗ ਨਾ ਜੀਵਾ ਤਗ ਨਾ ਅੱਖੀ, ਬੇਟਗਾ

0: ਮੰਤਰ ਪੂਜਾ ਆਪਣੇ ਕਿਤੇ ਬਸ ਸੰਜਮ ਤੁਰਕਾ ਪਾਈ ਛੋਟੇ ਪਖੰਡਾ ਨਾਮ ਲਿਆ ਜਾਇ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਸ ਸ੍ਰੀ ਵਗਾਇਨ ਤਿੰਨ ਗਲਤਾ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪੇ ਆਵੇ ਹੋਈ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹੇ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਨ ਮਲੇਸ ਤਾਂ ਲੇ ਪੂਜੇ ਪ੍ਰਾਣ ਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣ ਦੇ ਕੇ ਚੌਂਕਾ ਗੱਡੀ ਕਾਰ ਉੱਪਰ ਆਏ ਬੈਠੇ ਕੂੜਿਆ ਮਤ ਪਿਟਾਏ ਵੇ ਮਤ ਪਿਟਾਏ।

ਦੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਇੰਦਾ, ਨਗਰ ਉਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ।

0: ਨਾਨਕ ਅੱਗੇ ਸੋ ਮਿਲੈ ਜੇ ਖਟੈ ਕਾਨੇ ਦੇ ਮਹੱਲਾ ਪਹਿਲਾ।
1: ਜਿਉਂ ਜੋ ਰੂਹ ਸਰਨਾਵਣੀ ਆਵੇ ਵਾਰੋਂ ਵਾਰ, ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਸੂਚੇ ਨਾ ਕੀਏ ਬਹਿੰਜ ਪਿੰਡਾਂ ਧੋਏ, ਸੂਚੇ ਸੀ ਨਾਨਕ ਜਿਨ ਮਨ ਵਸਿਆ। ਸੂਈ ਪੌੜੀ ਤੁਰੇ ਪਲਾਣੇ, ਪੌਣ ਵੀ ਘਰ ਰੰਗੀ ਹਰਮ ਸਵਾਰਿਆ।
0: ਕੋਠੇ ਮੰਡਪ ਮਾੜੀਆਂ ਲਾਏ ਬੈਠੇ ਘਰ ਪਾਸਾਰਿਆ, ਚੀਜ਼ ਕਰਨ ਮਨ ਭਾਵਦੇ ਹਰ ਪੂਜਨ ਨਾਹੀ।

ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਰੇ ਪਰ ਧਨ ਰੂਪ ਕੰਨੀ ਸੂਤ ਕੰਨ ਪਹਿਲਾ ਇਤਬਾਰੀ ਖਾਹੇ ਨਾਨਖਨ ਸਾਧਮੀ ਬਦੇ ਜਮ ਪ੍ਰਜਾਹੇ ਮਹੱਲਾ ਪਹਿਲਾ ਸਭੋ ਸੂਤ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਤੋਨ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਪੁੱਜਿਆ ਤਿੰਨਾ

ਪੌੜੀ ਸਤਿਗੁਰ ਵੱਡਾ ਘਰ ਸਾਲ ਆਹੀ ਹੈ, ਜਿਸ ਵਿੱਚ ਬਣੀਆਂ ਬਣਾਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਾ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾਰ ਵਿੱਚ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁਖੇ ਨੌਨਦ ਪਾਈਆਂ, ਸਹਿ ਤੁਖੇ

ਜੰਮੀ ਐ ਪੰਡ ਨਮੀ ਐ ਪੰਡ ਮੰਗਣ ਵਿਆਹ ਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੁਆ ਪੰਡ ਭਾਲੀਐ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਕੀਐ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਦ ਨਾ ਕੋਈ ਨਾਨਕ ਪੰਡੈ ਬਾਹਰਾ ਇੱਕੋ ਸੱਚਾ ਸੋਈ ਜਿਤ ਮੁਕਸ ਦਾ ਸਲਾਹੀ।

ਅੰਦਰੋਂ ਝੂਠੇ ਪੈਦ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰ ਦੇ ਨਹਾਵੇ ਉਤਰੇ ਨਾਹੀਂ ਮੈਲ, ਦਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤੈਨੂੰ ਨਿਹੋ ਲੱਗਾ ਰੱਬ ਛੇਤੀ ਦੇਖਣੇ ਵਿਚਾਰ, ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ, ਪਰਵਾਹ ਨਹੀਂ ਕਿਸੇ ਗਿਰੀ ਬਾਹ ਸੱਚੇ ਨਾ, ਦਰ ਵਾਟ ਪਰ ਖਰਚ ਮੰਗਾ।

0: ਕਾਲੀਏ ਉੱਪਰ ਕਾਲੀਏ ਉੱਪਰ ਕਾਲੀਏ
1: ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾਹਾਲ ਗੁਰੀ ਕਿਉਂ ਕਾਲੀਏ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀਏ ਜੇ ਸਾਹਿਬ ਨਾਲ ਨਹਾਰੀਏ ਤੇ

ਕਹਿਆ ਵੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹਨੇ ਆ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਵੈਰਾਸ ਜੇ ਹਾਂ ਜਾਣੇ ਤੇ ਉਹ ਵਰਤ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀਂ ਬਣੇ ਅਰਦਾਸ ਊੜ ਕਮਾਣੇ ਕੁਰੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ।

ਇੱਕ ਮਨ ਕੂੜ ਹੋਵੇ, ਨਾਨਕ ਸਿਫਤ ਵਿਕਾਸ ਮਹੱਲਾ ਦੂਜਾ ਨਾਲ ਆਣੇ, ਦੋਸਤੀ ਵਡਾਰੂ ਸਿਉ ਨੇ ਹੋ ਪਾਣੀ ਅੰਦਰ ਲੀਕ ਜਿਉਂ, ਇਸਦਾ ਥਾਉ ਨਾ ਤੇ ਹੋ ਮਹੱਲਾ ਦੂਜਾ ਹੋਏ ਆਣਾ, ਕਰੇ ਕੰਮ ਮਾਣ ਨਾ ਸਕੇ ਰਾਸ, ਜੇ ਕਦ ਚੰਗੀ ਕਰੇ ਦੂਜੀ ਪੀਵੇ ਰਾਸ, ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ, ਗੁਰਮਤ ਕਿਸਨੋਂ

0: ਏਕ ਨਹੀਂ ਚਾਕਰੀ ਜਿਤ ਔ ਖਸਮ ਨਾ ਜਾਏ, ਨਾਨਕ ਸਿਵ ਕੰਢੀਐ ਜੇ ਸੇਤੀ ਖਸਮ ਸਮਾਏ, ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਕੇ ਬਾਰ ਬਾਰ।
1: ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੇ ਵਿਸਿਆਰ, ਆਪ ਕਰੇ ਕਰੇ ਆਪ ਹਉ ਕੈਸੋ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀ ਆਰ।

ਆਪੇ ਸੱਜ ਕਰੀ ਆਪ ਜਾਈ ਫਿਰ ਖਿਆਪ ਤੇ ਸੁਜ ਜੰਤੂ ਪਾਏ ਕੇ ਦੇਖੇ ਥਾਪ ਥਾਪ ਕਿਸ ਨੂੰ ਕਹੀਏ ਨਾਨਕਾ ਕਿਸ ਨੂੰ ਕਹੀਏ ਨਾ।

0: वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह वाहेगुरु जी की फतेह
1: ਬੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇਹ ਦੀਆਂ ਜਿਤ ਸੰਭਾਏ ਸਾਈ ਕਰ ਕਮਾਵਣੀ ਤੁਰ

ਕਖਤ ਕ੍ਰਿਸ਼ਾਵਾ ਪਾਤਸ਼ਾਹੋ ਨਹਿ ਚਲ ਚੋਰ ਸ਼ਕ ਪੌੜੀ ਵੱਡੀ ਹੂੰ ਵੱਡਾ ਪਾਰ।

0: ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖਿਲ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਚ ਧਰਮ ਦੂਰ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜੁਕ ਹਿਜੈ ਕੋਟ ਇੰਦਰ ਇੰਦਰਾਣ ਸਾਹ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਹ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਜਗ ਔਰ ਨ ਜਾਹੇ ਮਹਾਂਤਮ ਮੈਂ ਅਵਤਾਰ ਜਾਗਰ ਆਨ ਕੀਆ ਤਿਨਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਆ ਇਹ ਪਦਤ ਤੇ ਮਤ ਚੁਕਹਿ ਰੇ ਮਨ ਭੇਦ ਵਿਭੇਦ ਨਾ ਜਾਣ ਬੀਆ ਪ੍ਰਤੱਛ ਹਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲੀਆ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲ ਕਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸਮੁੰਦ ਵਿਰੋਲ ਸ੍ਰੀ ਰਾਮ ਦੇਖਿਆ ਇੱਕ ਵਸਤ ਰੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਸ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਖੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਰ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾਹ ਜਿਸ ਪਾ

0: सुहि।
1: Good old.

ਅੱਜ ਬਾਬਾ ਫਰੀਦ ਸਾਹਿਬ ਜੀ ਦਾ 93ਵਾਂ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਬਾਬਾ ਫਰੀਦ ਜੀ ਇਸ ਸ਼ਲੋਕ ਦੇ ਅੰਦਰ ਇੱਕ ਕਬਰ ਦੇ ਰਾਹੀਂ ਨਿਕਲੇ ਹੋਏ ਸ਼ਬਦ ਤੇ ਉਹਨਾਂ ਸ਼ਬਦਾਂ ਰਾਹੀਂ ਚੇਤਾਵਨੀ ਵੀ ਦੇ ਕੇ ਇਸ ਹਕੀਕਤ ਤੋਂ ਜਾਣੂ ਕਰਾ ਰਹੇ ਨੇ ਕਿ ਜਿਤਨਾ ਮਰਜ਼ੀ ਇਨਸਾਨ ਮੌਤ ਤੋਂ ਭੈ ਖਾਏ, ਇੱਕ ਦਿਨ ਅਵਸ਼ ਉਹਨੂੰ ਮੌਤ ਦੇ ਕੋਲ ਜਾਣਾ ਪਏਗਾ। ਫਿਰ ਅੱਜ ਸ਼ਬਦ ਵਰਤੇ ਨੇ ਕਿ ਕਬਰ ਆਵਾਜ਼ ਮਾਰ ਰਹੀ ਹੈ ਕਿ ਉਹ ਨਿਘਰੇ ਬੰਦੇ, ਤੇਰਾ ਆਪਣਾ ਕੋਈ ਘਰ, ਤੇਰਾ ਕੋਈ ਟਿਕਾਣਾ ਨਹੀਂ, ਦੇਖ ਮੇਰੇ ਤੋਂ ਡਰ ਨਾ, ਕਿਉਂਕਿ ਇੱਕ ਦਿਨ ਮੈਨੂੰ ਆਪਣੀ ਅੰਦਰ ਤੈਨੂੰ ਜਗ੍ਹਾ ਦੇਣੀ ਪਏਗੀ। ਜਿਤਨਾ ਮਰਜ਼ ਮੇਰੇ ਤੋਂ ਦੂਰ ਦੌੜ, ਪਰ ਅਖੀਰਲਾ ਟਿਕਾਣਾ ਤੇਰਾ ਮੇਰੇ ਕੋਲ ਹੀ ਹੋਵੇਗਾ। ਹਰ ਇਨਸਾਨ ਆਪਣਾ ਘਰ, ਆਪਣਾ ਟਿਕਾਣਾ, ਆਪਣਾ ਮੁਕਾਮ ਬਣਾਉਣਾ ਚਾਹੁੰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਘਰ ਦੇ ਸੰਬੰਧ ਵਿੱਚ ਬੇਅੰਤ ਬਚਨ ਬਖਸ਼ਿਸ਼ ਕੀਤੇ ਨੇ। ਇਹ ਘਰ ਸਦੀਵ ਕਾਲ ਲਈ ਆਪਣਾ ਟਿਕਾਣਾ ਨਹੀਂ, ਦਰਅਸਲ ਇਸ ਘਰ ਨੂੰ ਛੱਡ ਕੇ ਕਿਸੇ ਹੋਰ ਘਰ ਵਿੱਚ ਆਪਾਂ ਜਾਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਦਿ ਗੁਰੂ ਜੀ ਨੇ ਆਪਣੀ ਰਚਨਾ ਤੋਂ ਇਹ ਬਚਨ ਉਚਾਰਨ ਕੀਤੇ। ਆਪਾਂ ਨੂੰ ਕਿਸੇ ਚੰਗੀ ਵਸੋ ਵਾਲੀ ਥਾਂ ਤੇ ਘਰ ਮਿਲ ਜਾਏ ਤੇ ਅਕਸਰ ਅਸੀਂ ਕਹਿੰਦੇ ਹਾਂ ਕਿ ਇਹ ਟਿਕਾਣਾ ਬਹੁਤ ਸੋਹਣਾ ਮੈਨੂੰ ਲੱਭ ਗਿਆ, ਇੱਥੋਂ ਦੇ ਲੋਕ ਬੜੇ ਚੰਗੇ ਨੇ, ਹੁਣ ਮਨ ਬਣਾ ਲਿਆ ਕਿ ਇਸ ਘਰ ਨੂੰ ਬਦਲਣਾ ਨਹੀਂ, ਇਸੇ ਘਰ ਵਿੱਚ ਹੀ ਸਦਾ ਰਹਿਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਨਸਾਨ ਤੂੰ ਇਸ ਨੂੰ ਆਪਣਾ ਟਿਕਾਣਾ, ਆਪਣਾ ਘਰ ਸਦੀਵ ਕਾਲ ਲਈ ਮੰਨੀ ਬੈਠੇ, ਅਸਲੀ ਟਿਕਾਣਾ ਤਾਂ ਉਹਨੂੰ ਕਹੀਦਾ ਹੈ ਕਿ ਜਿਸ ਦੇ ਸਿਰ ਉੱਤੇ ਨਾਸ਼ਵਾਨਤਾ ਦਾ, ਮੌਤ ਦਾ ਜਾਂ ਖਤਮ ਹੋਣ ਦਾ ਕਾਨੂੰਨ ਕੋਈ ਨਾ ਲਾਗੂ ਹੁੰਦਾ ਹੋਵੇ, ਤੂੰ ਅਸਲ ਟਿਕਾਣਾ ਇਹਨੂੰ ਕਹਿ ਰਹੇ। ਹਜ਼ੂਰ ਦੇ ਅਮੋਲਕ ਬਚਨ ਨੇ ਕਿ ਮੁਕਾਮ ਤਿਸ ਨੂੰ ਆਖੀਐ। ਮੈਂ ਸਿਰਫ ਇਸ ਵਿੱਚੋਂ ਇੱਕੋ ਨੁਕਤਾ ਲਿਆ ਕਿ ਨੇ ਘਰਿਆ ਘਰ ਆਓ। ਮੁਕਾਮ ਦਾ ਅਰਥ ਹੈ ਟਿਕਾਣਾ, ਘਰ ਕਿ ਉਸ ਨੂੰ ਮੁਕਾਮ, ਉਸ ਨੂੰ ਘਰ, ਉਸ ਨੂੰ ਟਿਕਾਣਾ ਕਹੋ ਜਿਸ ਸਿਸ ਨਾ ਹੋਵੀ। ਲੇਖ ਸਿਸ ਦਾ ਅਰਥ ਸਿਰ ਕਿ ਜਿਸ ਦੇ ਉੱਪਰ ਨਾਸ਼ਵਾਨਤਾ ਦਾ, ਖਤਮ ਹੋਣ ਦਾ ਕੋਈ ਵੀ ਯਤਨ ਨਹੀਂ, ਉਹਨੇ ਖਤਮ ਨਹੀਂ ਹੋਣਾ। ਜਿਸ ਸਿਸ ਨਾ ਹੋਵੀ ਲੇਖ ਤੇ ਹਜ਼ੂਰ ਬਚਨ ਕਰਦੇ ਨੇ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਆ ਆਕਾਸ਼ ਜੋ ਤੂੰ ਦੇਖ ਰਿਹਾ ਕਿ ਇਹ ਚਲਾਏ ਮਾਨ ਨਹੀਂ, ਇਹ ਮੁਦਤਾਂ ਤੋਂ ਛਤਰੀ ਤਾਣ ਕਿਸ ਧਰਤੀ ਤੇ ਖਲੋਤਾ, ਪਰ ਜਿਸ ਨੀਲੇ ਅੰਬਰ ਤੋਂ ਪੁੱਛ ਕੇ ਦੇਖ, ਇਸ ਆਕਾਸ਼ ਨੇ ਵੀ ਇੱਕ ਦਿਨ ਖਤਮ ਹੋ ਜਾਣਾ, ਟਿਕਾਣਾ ਤਾਂ ਇਹਦਾ ਵੀ ਸਦਾ ਲਈ ਨਹੀਂ। ਫਿਰ ਦੂਸਰਾ ਬਚਨ, ਉੱਪਰ ਆਕਾਸ਼ ਤੇ ਥੱਲੇ ਜ਼ਮੀਨ ਜਿੱਥੇ ਆਪਾਂ ਰਹਿੰਦੇ ਹਾਂ, ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਅਸਲ ਟਿਕਾਣਾ ਤਾਂ ਕੇਵਲ ਇੱਕ ਓਅੰਕਾਰ ਦਾ ਜਿਹਦੇ ਉੱਤੇ ਮੌਤ ਦਾ, ਕਾਲ ਦਾ, ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈ। ਆਓ ਅਸੀਂ ਅੱਗੇ ਦੇਖਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਉਸ ਘਰ ਵਿੱਚ ਕਿਵੇਂ ਜਾ ਸਕੀਏ, ਉਹ ਟਿਕਾਣਾ ਕਿਵੇਂ ਲੱਭੇ। ਉਸ ਤੋਂ ਅੱਗੇ ਹਜ਼ੂਰ ਨੇ ਬਚਨ ਕਹੇ, ਦਿਨ ਰੱਬ ਚੱਲੈ ਨਿਸ ਸੱਸ ਚੱਲੈ, ਸਵੇਰੇ ਦਿਨ ਸੂਰਜ ਚੜ੍ਹਦਾ, ਤੈਨੂੰ ਪੁੱਛ ਕੇ ਦੇਖ ਇਹ ਵੀ ਚਲਾਏ ਮਾਣੇ, ਇਹਦਾ ਵੀ ਟਿਕਾਣਾ ਕਾਇਮ ਨਹੀਂ। ਰਾਤ ਚੰਦਰਮਾ ਤੇ ਤਾਰੇ ਨੇ, ਟਿਕਾਣਾ ਇਹਨਾਂ ਦਾ ਵੀ ਸਦੀਵ ਨਹੀਂ। ਦਿਨ ਰੱਬ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਅਸਲ ਵਿੱਚ ਟਿਕਾਣਾ ਅਚਲ, ਅਭੰਗ, ਅਛੇਦ, ਅਟਲ ਸਿਰਫ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦੇ, ਬਾਕੀ ਤਾਂ ਸਭ ਟਿਕਾਣੇ ਬਿਨਸਨ ਵਾਲੇ। ਅਸੀਂ ਹਜ਼ੂਰ ਦੀ ਬਾਣੀ ਚੋਂ ਦੇਖੀ ਤੇ ਇਹ ਹਕੀਕਤ ਹੈ, ਇਹ ਖਿਆਲ ਨਹੀਂ ਕਿ ਜੋ ਮੈਂ ਕਹਿ ਰਿਹਾ ਇਹ ਸਿਰਫ ਜਜ਼ਬਾਤ ਪੈਦਾ ਕਰ ਲਈ ਜਾਂ ਵਕਤੀ ਤੌਰ ਤੇ ਸ਼ਬਦਾਂ ਦੇ ਖਿਆਲ ਜਾਂ ਸ਼ਬਦਾਂ ਦਾ ਜਾਲ ਬੁਣਿਆ ਗਿਆ, ਇਹ ਸਾਡੇ ਨਾਲ ਵਾਪਰਨਾ ਹੈ ਤੇ ਜੋ ਕੁਝ ਵਾਪਰਨਾ ਮਨਾ ਉਹਨੂੰ ਜਿਉਂਦੇ ਜੀ ਕਿਉਂ ਨੀ ਸਵੀਕਾਰ ਕਰ ਰਹੇ, ਉਹਨੂੰ ਪ੍ਰਵਾਨ ਕਰ।
ਗੁਰੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਅਸੀਂ ਹਜ਼ੂਰ ਦੀ ਇੱਕ ਪੌੜੀ ਹੋਰ ਪੜ ਲਈਏ ਕਿ ਜਿਤਨੇ ਲੋਕ ਇੱਥੇ ਟਿਕਾਣਾ ਬਣਾਉਂਦੇ ਰਹੇ ਉਹ ਅੱਜ ਟਿਕਾਣਿਆਂ ਸਮੇਤ ਕਾਇਮ ਨੇ। ਹਰ ਬੰਦਾ ਇੱਥੇ ਨਿਘਰਾ, ਜੇ ਜਿਸ ਦੇ ਜਿਤਨੇ ਮਰਜ਼ੀ ਘਰ ਹੋਣ, ਖਿਮਾ ਕਰਿਓ, ਜੇ ਗੁਰੂ ਦੇ ਘਰ ਵਿੱਚ ਬੰਦੇ ਦੀ ਥਾਂ ਨਹੀਂ ਬਣੀ ਤੇ ਕਈ ਸ਼ਹਿਰਾਂ ਚ ਘਰ ਬਣਾ ਕੇ ਵੀ ਨਿਘਰੇ ਦਾ ਘਰਾ ਹੀ ਹੈ, ਕੋਈ ਘਰ ਆਪਣਾ ਨਹੀਂ ਉਹਦਾ, ਕੋਈ ਟਿਕਾਣਾ ਹੈ ਉਹਦਾ। ਗੁਰੂ ਜੀ ਨੇ ਬਚਨ ਕੀਤਾ ਕਿ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀ, ਇਹ ਨਿਘਰੇ ਨੇ। ਕੀ ਰਾਜਾ, ਕੀ ਪ੍ਰਜਾ, ਕੀ ਸਰਦਾਰ, ਕੀ ਚੌਧਰੀ, ਕੀ ਅਹਿਲਕਾਰ, ਇਹਨਾਂ ਨੇ ਆਪਣੀਆਂ ਹਵੇਲੀਆਂ, ਇਹਨਾਂ ਨੇ ਆਪਣੇ ਮਹੱਲ, ਇਹਨਾਂ ਨੇ ਆਪਣੇ ਟਿਕਾਣੇ ਬਣਾਏ, ਪਰ ਸਾਰਿਆਂ ਦੇ ਘਰਾਂ ਵਿੱਚ, ਸਾਰੀਆਂ ਦੀ ਥਾਵਾਂ ਦੇਖੋ, ਖੰਡਰਾਤ ਪਈਆਂ ਨੇ, ਕੋਈ ਵੀ ਟਿਕਾਣਾ ਕਾਇਮ ਨਾ ਰਿਹਾ। ਰਾਜੇ ਰਹਿਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਬਟਨ ਪੱਟਣ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ, ਆਪਣੇ ਨਿਘਰੈ ਤੂੰ ਕੰਮ ਲਿਆ ਕਿਉਂ ਕਹੀ ਜਾਂਦੇ ਆਪਣੇ। ਸਤਿਗੁਰੂ ਦੇਖੋ ਸ਼ਬਦ ਕੀ ਵਰਤੇ, ਪੰਕੇ ਬੰਕ ਦਵਾਰ ਮੂਰਖ ਜਾਣੇ ਆਪਣੇ, ਤੇ ਜਿਸ ਬੰਦੇ ਨੇ ਇੰਨੀ ਮਿਹਨਤ ਕਰਕੇ ਘਰ ਬਣਾਇਆ ਹੋਵੇ ਉਹਨੂੰ ਕਹਿ ਦਈਏ ਤੂੰ ਮੂਰਖ ਹੈ। ਅਸੀਂ ਦੁਨੀਆਦਾਰ ਲੋਕ ਜ਼ਰੂਰ ਕਹਾਂਗੇ ਬੜੀ ਮਿਹਨਤ ਕੀਤੀ ਇਹਨੇ, 24 ਘੰਟਿਆਂ ਵਿੱਚੋਂ 20-20 ਘੰਟੇ ਕੰਮ ਕੀਤਾ, ਪਰ ਗੁਰੂ ਜੀ ਨੂੰ ਪੁੱਛ ਕੇ ਦੇਖੋ ਕਹਿਣਗੇ ਨਹੀਂ ਮੂਰਖੇ, ਇਹ ਟਿਕਾਣੇ ਇੱਟਾਂ ਦੇ ਬਣਾਉਂਦਾ ਰਿਹਾ, ਅੰਦਰ ਦਾ ਤੇ ਟਿਕਾਣੇ ਕੋਈ ਨਹੀਂ ਬਣਾ। ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਰੀਤੇ ਹਿੱਕ ਖਣੇ, ਤਾਜੀ ਰਥ ਤੁਕਾਰ ਹਾਥੀ ਪਾਖਰੇ, ਬਾਗ ਮਿਲ ਕਰਬਾਰ ਕਿੱਥੇ ਸਹਿ ਆਪਣੇ, ਕੀ ਹਾਥੀ ਕੀ ਘੋੜੇ ਕੀ ਕੀਮਤੀ ਸਵਾਰੀਆਂ, ਕੀ ਬਾਗ ਕੀ ਬਗੀਚੇ ਕੀ ਤਰਨ ਵਾਸਤੇ ਤਲਾਬ। ਬਾਬਾ ਨਾਨਕ ਜੀ ਕਹਿੰਦੇ ਨੇ ਸਾਰੇ ਕਹਿੰਦੇ ਸਨ ਇਹ ਸਾਡੇ ਨੇ, ਇਸ ਬਾਗ ਵਿੱਚ ਕੇਵਲ ਬਾਦਸ਼ਾਹ ਸੈਰ ਕਰ ਸਕਦਾ, ਇਸ ਤਲਾਬ ਵਿੱਚ ਸਿਰਫ ਬਾਦਸ਼ਾਹ ਦਾ ਪਰਿਵਾਰ ਹੀ ਇਸ਼ਨਾਨ ਕਰ ਸਕਦਾ। ਹਜ਼ੂਰ ਕਹਿੰਦੇ ਨੇ ਪੁੱਛ ਕੇ ਦੇਖੋ ਕਿੱਥੇ ਬਾਗ ਕਿੱਥੇ ਤਲਾਬ, ਜਿਹੜੇ ਆਪਣੇ ਟਿਕਾਣੇ ਬਣਾਈ ਬੈਠੇ ਸਨ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਵੀ ਖਤਮ ਹੈ। ਹੁਣ ਘਰ ਕਿਹੜਾ ਲੱਭੀਏ, ਥੋੜਾ ਜਿਹਾ ਅਸੀਂ ਹੋਰ ਬਾਣੀ ਵਿੱਚੋਂ ਸਤਿਗੁਰੂ ਦੇ ਸ਼ਬਦਾਂ ਵੱਲ ਤੁਰੀਏ, ਕਿਉਂਕਿ ਅੱਜ ਇੱਕ ਭਾਵਨਾ ਵੀ ਬਣੀ ਹੈ, ਅੱਜ ਉਹ ਘੜੀ ਹੈ, ਭਾਵੇਂ ਇਹਦਾ ਸਬਜੈਕਟ ਨਹੀਂ ਅੱਜ, ਕਿ ਜਿਸ ਰਾਤ ਆਪਾਂ ਬੈਠੇ ਹਾਂ, ਅੱਜ ਠੰਡੀ ਹਵਾ ਚੱਲੀ ਏ, ਬਰਫ਼ ਪਈ, ਓਲੇ ਪਏ, ਹਵਾ ਠੰਡੀ ਹੋ ਗਈ, ਚੀਰਨ ਲੱਗੀ ਖੱਡੀਆਂ, ਇਸ ਦਿਨ ਨੂੰ ਜ਼ਰੂਰ ਚੇਤੇ ਰੱਖਿਓ ਕਿ ਇਸ ਰਾਤ ਮਾਤ ਗੁਜਰੀ ਜੀ ਦੋਨਾਂ ਛੋਟੇ ਲਾਲਾਂ ਨੂੰ ਲੈ ਕੇ ਇਦੋਂ ਵੱਧ ਸੀਤ ਵਿੱਚ ਆਪਣੇ ਸੀਨੇ ਨਾਲ ਲਾ ਕੇ ਠੰਡੇ ਬੁਰਜ ਉੱਪਰ ਬੈਠੇ। ਸਤਿਗੁਰੂ ਜੀ ਦੀ ਬਾਣੀ ਵਿੱਚੋਂ ਜਦੋਂ ਅਸੀਂ ਘਰ ਸ਼ਬਦ ਪੜ੍ਹਨੇ, ਘਰ ਦੇ ਬਹੁ ਅਰਥ ਨੇ, ਘਰ ਦਾ ਅਰਥ ਬਾਣੀ ਵਿੱਚ ਇੱਕ ਨਹੀਂ, ਸ਼ਬਦ ਘਰ ਵਿੱਚ ਬਹੁਤ ਵਾਰੀ ਆਇਆ ਹੈ, ਸਿਰਫ ਅਸੀਂ ਸੰਖੇਪ ਜੇ ਅਰਥ ਵਿਚਾਰ ਲਈਏ। ਅਸੀਂ ਰਾਗ ਨਾਲ ਵੀ ਪੜ੍ਹਨੇ ਹਾਂ ਕਿ ਘਰ ਤੀਜਾ, ਘਰ ਚੌਥਾ, ਘਰ ਪੰਜਵਾਂ, ਇੱਕ ਤੋਂ ਲੈ ਕੇ 17 ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਘਰ ਆਏ ਨੇ ਰਾਗ ਨਾਲ ਸੰਬੰਧਿਤ, ਇਹ ਰਾਗ ਤੇ ਉੱਤੇ ਆਉਂਦੇ। ਕੀਰਤਨ ਕਰਨ ਵਾਲੇ ਗੁਰਸਿੱਖਾਂ ਨੂੰ ਇਹਦਾ ਪਤਾ ਹੈ, ਘਰ ਦਾ ਸੰਬੰਧ ਗਾਉਣ ਦੇ ਨਾਲ ਹੈ, ਇਹਦਾ ਅਰਥ ਵੀ ਘਰ ਹੈ। ਇੱਕ ਅਸੀਂ ਪੜ੍ਹਨੇ ਆ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਇਸ ਕਰਤੇ ਇਸ ਘਰ ਦਾ ਅਰਥ ਹੈ ਕਿ ਉਹ ਗ੍ਰੰਥ ਜਿਸ ਗ੍ਰੰਥ ਵਿੱਚ ਕਰਤੇ ਦੀ ਕੀਰਤੀ ਹੋਵੇ। ਅਸੀਂ ਇੱਕ ਬਚਨ ਹੋਰ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਕਿ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇੱਥੇ ਘਰ ਦਾ ਅਰਥ ਰੁਤਬਾ, ਗੁਰੂ ਜੀ ਦੇ ਬਚਨਾਂ ਵਿੱਚੋਂ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਇੱਥੇ ਘਰ ਦਾ ਅਰਥ ਹਿਰਦਾ ਘਰ। ਜਦੋਂ ਅਸੀਂ ਪੜ੍ਹਨੇ ਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਸਾਧ ਨਾ ਪਾਇਆ, ਇੱਥੇ ਵੀ ਘਰ ਦਾ ਅਰਥ ਅੰਤ ਕਰਨ ਅੰਦਰ। ਹਜ਼ੂਰ ਦਾ ਬਚਨ ਹੁੰਦਾ ਘਰ ਕਾ ਮਾਸ ਚੰਗੇਰਾ, ਇੱਥੇ ਘਰ ਕਾ ਦਾ ਅਰਥ ਘਰ ਵਾਲੀ ਇਸਤਰੀ। ਹਜ਼ੂਰ ਦੇ ਬਚਨਾਂ ਵਿੱਚੋਂ ਹੀ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉ, ਇੱਥੇ ਵੀ ਘਰ ਦਾ ਅਰਥ ਇਸਤਰੀ ਹੈ। ਬਾਣੀ ਵਿੱਚ ਹਜ਼ੂਰ ਨੇ ਘਰ ਦੇ ਬੇਅੰਤ ਅਰਥ ਕੀਤੇ ਤੇ ਬੇਅੰਤ ਥਾਵਾਂ ਤੇ ਵੱਖ ਵੱਖ ਅਰਥਾਂ ਵਿੱਚ ਘਰ ਸ਼ਬਦ ਨੂੰ ਦਰਜ ਕੀਤਾ ਹੈ। ਪਰ ਜਿਸ ਘਰ ਦੀ ਗੱਲ ਅੱਜ ਬਾਬਾ ਫਰੀਦ ਸਾਹਿਬ ਕਰ ਰਹੇ ਨੇ, ਇਹ ਉਹ ਟਿਕਾਣਾ ਹੈ, ਉਹ ਘਰ ਹੈ ਕਿ ਜਿਸ ਘਰ ਵਿੱਚ ਮੌਤ ਦਾ ਭੈ ਨਹੀਂ, ਤੇ ਜਿਸ ਘਰ ਵਿੱਚ ਪਹੁੰਚੇ ਹੋਏ ਕਦੀ ਵੀ ਬੰਦੇ ਨੇ ਉਹ ਘਰ ਖਾਲੀ ਨਹੀਂ ਕਰਨਾ।
उस घर विचों कोई कढ नहीं सकता। वो घर पहला तो जिंदे जी अपना टिकाणा बनाए बंदा, ते मरण तो बाद टिकाणा ताई बनेगा जे जिंदिया ने घर बनाए ने। हजूर ने बाणी विच बचन किते ने, कहिंदे जिस घर विच बंदे ने वसना सी ओ घर तां आपां बनाया नहीं, जो घर छड गवामना सो लगा मन माहे। जिस घर नूं कल नूं छड के चले जाणा है ओदे लई तां मन विच पकड़ है, ते जिस घर विच सदीव काल लई रहना है उस घर विच कदी बंदे ने फेरे ही नहीं पाया। ओ घर किवें लभे? सिर मैं तीन बेनतियां जो गुरु ग्रंथ साहिब जी दी बाणी ने असीस दित्ती। पहला घर भाई सिख लई साध संगत है, एदे विच आवे। दूजा घर सिख लई सत गुरु है, ते जिस दा घर गुरु बन जाए, ते तीजा घर गुरु उस रब दे घर नूं बना दिंदा जिथों कदी किसे नूं बाहर तकिया नहीं जांदा। उस घर भी जान लई पहला घर साध संगत, संगत विच आ के बंदा इनू असली टिकाणा बनाए। ते साध संगत केवल शरीरां दे इकट्ठ दा नाम नहीं, साध संगतो जिथे बैठिया सचमुच अपने सतगुरु दे नाल प्यार दी गंध होर पीड़ी हुंदी जाए। सत संगत भी एक कारक है। सत संगत घर विच आ के पता लगदा कि आपां गुरु दे घर विच किवें रहना, ते सत संगत विच साध संगत विच गुरमुखां दी संगत विच वी इह सोझी पैंदी है कि जिस घर विच मैं रहना इह घर सदीव काल लई नहीं। एक बड़ी सोहणी उदाहरण है अदर नूं समझाण दे लई। एक बहुत बादशाह सम्राट, यह हकीकत विच केवल मनोकल्पत नहीं, बल्ख दा मालक, बल्ख बुखारे दा शासक, उस दा नाम सी इब्राहिम आदम। घर विच किसे चीज दी कमी नहीं, ओ सम्राट है, शासक बहुत चंगा। एक दिन शाम नूं अपने घर विच बैठे ते उस दे महल दी, उस दे घर दी छत उपर किसे दे दौड़न दी आवाज सुनाई दित्ती, पैरां दी आहट सुनाई दित्ती। ओ बाहर निकलिया, बाहर निकल के पुछदा कि कौन, ते उत्तो मकान दी छत तो आवाज आई, मैं ओ जिन्नू तू चंगी तरह जानना है। कहिंदा कौन, मैं तेरी आवाज नहीं पहचानी। ओने कहा एक दिन पहचानेगा आवाज नूं। बादशाह से ओने कहा गुस्से चाह के मेरे घर दी छत उपर क्यों दौड़ रहे हैं? कहन लगा ऊठ गवाच गया, ऊठ लभण आया। ओने कहा ऊठ गवाचा, ते मकान दी छत ते ऊठ चढ़ गया? कहिंदा हां, मेरा ऊंट गवाचा ते तेरे महल दी छत तो लभण आया। कहन लगा फिर वाकई तू मूर्ख होवेगा, जे ऊंट गवाचा ते मकान दी छत उत्ते ऊंट किवें चढ़ गया, एक कदी नहीं हो सकदा, तू मूर्ख है। उन्हें सिर्फ चेहरा नहीं दिखाया, आवाज ही दिती, मैं मूर्ख हां, याद रखी तू भी मूर्ख है। उन्हें क्या क्यों? कहिंदा जे मकान दी छत उत्ते ऊंट नहीं चढ़ सकदा, तू रब नूं पाण दियां गल्लां लोकां तो पुछने, जेड़े तू कब्जे दिन रात करी जाने, जेड़े दिन रात तू पाप पिया करने, चेते रखी रब कदी नहीं मिलना एको जे कर्मा विचों, जे मकान उते ऊंट नहीं चढ़ सकदा, ते एको जे इंद्रियां दे भोगां विचों रब भी नहीं लभ सकदा। बस इन्नी गल कह के ओ आवाज अलोप हो गई, सुनाई नहीं दिती। कुछ दिनां बाद ओदी जिंदगी च एक होर घटना वापरी, सिर्फ संखेप जी शब्द फिर घर वाल आना है। ओ अज दरबार च बैठा है, ओनू गल रात वाली सतांदी है पर किसे नु सांझी भी नहीं करदा, के लोग कहणगे के बादशाह नु किसे ने मूर्ख कह दिता। पर अज उस दे महल दे विच जिथे ओ बैठा है एक फकीर आया, ओ तेजी दे नाल इहदे महल दे मेन दरवाजे चो अंदर जाना चाहुंदा है, ते नौकरा ने अहलकारा ने रोक लिया। कहन लगे रुक, केड़े पासे मुंह करके तुरिया जाने? कहन लगा रात रहना सराह भी चला हूं, ए सराह मैं रात रहना आया। ते ओना शब्द कह ए सराह नहीं, ए राजे दा महल कह, ते महल दे अर्थ ने जेड़ा पक्का टिकाणा हो, महल ए पक्का टिकाणा है राजे दा। ते ओने पहरेदारा नु शब्द कह, कहन लगा क्यों मेनू रोक दो, मूर्ख बना दो, ए सराख है ए महल नहीं। ओ रौला पा के अंदर जान लगा, ते इनी देर नू ओ बादशाह इब्राहिम बाहर निकलिया। ओने ही पुछया ए रौला कासली क्यों रौला पाई जांदे हो? कहन लगे फकीर तेरे महल नू, तेरे घर नू, तेरे टिकाणे नू ए सराख कहिंदा है। फकीर ने
ਬਾਦਸ਼ਾਹ ਵੱਲ ਦੇਖਿਆ, ਹੱਸ ਕੇ ਕਹਿਣ ਲੱਗਾ, ਹਾਂ ਤੁਸੀਂ ਤਾਂ ਨੌਕਰ ਹੋ, ਤੁਹਾਨੂੰ ਕੀ ਪਤਾ ਇਹ ਸਰਾਂ ਹੈ ਕਿ ਇਹ ਟਿਕਾਣਾ ਹੈ। ਆਹ ਦੇਖੋ ਜਿਹੜਾ ਸਰਾਂ ਵਿੱਚ ਰਹਿਣ ਵਾਲਾ ਇਹ ਆ ਗਿਆ, ਇਹਨੂੰ ਪਤਾ ਹੋਵੇਗਾ ਇਹ ਸਰਾਂ ਹੈ ਕਿ ਮਹਿਲ ਹੈ। ਜਦੋਂ ਬਾਦਸ਼ਾਹ ਉਹਦੇ ਸਾਹਮਣੇ ਹੋਇਆ ਤੇ ਉਹਨੇ ਕਿਹਾ, ਫਕੀਰ ਬਾਬਾ ਇਹ ਸਰਾਂ ਨਹੀਂ, ਇਹ ਮੇਰਾ ਨਿੱਜ ਦਾ ਘਰ ਹੈ। ਉਹਨੇ ਕਿਹਾ, ਤੈਨੂੰ ਵੀ ਸਮਝ ਨਹੀਂ ਪਈ ਇਹ ਸਰਾਂ ਨਹੀਂ, ਇਹ ਸਰਾਂ ਹੈ, ਤੈਨੂੰ ਸਮਝ ਨਹੀਂ ਪਈ? ਕਹਿਣ ਲੱਗਾ ਨਹੀਂ। ਕਹਿੰਦਾ ਮੈਂ ਅੱਜ ਤੋਂ 25-30 ਸਾਲ ਪਹਿਲਾਂ ਆਇਆ ਸਾਂ ਤੇ ਇੱਕ ਆਦਮੀ ਇੱਕ ਹੋਰ ਬੈਠਾ ਸੀ, ਮੈਂ ਉਹਨੂੰ ਮਿਲਿਆ। ਕਹਿਣ ਲੱਗਾ ਤੂੰ ਦਰੁਸਤ ਕਹਿ ਰਿਹਾ, ਉਹ ਮੇਰੇ ਅੱਬਾ ਮੇਰੇ ਪਿਤਾ ਸਨ। ਕਹਿੰਦਾ ਅੱਛਾ, ਉਹ ਤੇਰੇ ਤੋਂ ਪਹਿਲਾਂ ਇਸ ਥਾਂ ਤੇ ਰਹਿੰਦੇ ਸਨ? ਕਹਿੰਦਾ ਹਾਂ, ਇਸੇ ਮਹਿਲ ਚ ਰਹਿੰਦੇ ਸਨ। ਕਹਿੰਦਾ ਉਸ ਤੋਂ ਪਹਿਲਾਂ ਵੀ ਕਈ ਸਾਲ ਮੈਂ ਆਇਆ, ਇੱਥੇ ਇੱਕ ਵਡੇਰਾ ਜਿਹਾ ਬਜ਼ੁਰਗ ਸੀ ਜਿਹੜਾ ਹੱਥ ਵਿੱਚ ਸੋਟੀ ਪਕੜ ਕੇ ਚੱਲਦਾ ਸੀ। ਕਹਿਣ ਲੱਗੇ ਹਾਂ ਹਾਂ ਤੂੰ ਦਰੁਸਤ ਕਹਿ ਰਿਹਾ ਫਕੀਰ, ਉਹ ਮੇਰੇ ਪਿਤਾਮਾ ਸਨ, ਮੇਰਾ ਦਾਦਾ ਸੀ। ਫਕੀਰ ਕਹਿੰਦਾ ਮੈਨੂੰ ਮੂਰਖ ਕਹਿਣ ਵਾਲਿਓ, ਫਿਰ ਇਹ ਦੱਸੋ ਇਹ ਸਰਾਂ ਹੈ ਕਿ ਇਹ ਮਹਿਲ ਹੈ, ਇਹ ਪੱਕਾ ਘਰ ਹੈ ਜੇ ਇਹ ਲੋਕਾਂ ਦਾ ਰਹਿਣ ਬਸੇਰਾ? ਉਹਨੇ ਫਿਰ ਕਿਹਾ ਨਹੀਂ ਨਹੀਂ ਇਹ ਸਾਡਾ ਮਹਿਲ ਹੈ। ਕਹਿੰਦਾ ਅੱਜ ਆਇਆ ਤੇ ਤੂੰ ਨਜ਼ਰ ਆਇਆ, ਇਸ ਤੋਂ ਪਹਿਲਾਂ ਤੇਰਾ ਬਾਪ ਸੀ, ਉਸ ਤੋਂ ਪਹਿਲਾਂ ਤੇਰਾ ਦਾਦਾ ਸੀ, ਮੈਂ 3 ਵਾਰੀ ਇਸ ਇਮਾਰਤ ਦੇ ਸਾਹਮਣੇ ਆਇਆ, 3 ਵਾਰੀ ਵੱਖ ਵੱਖ ਚਿਹਰੇ ਦੱਸੇ, ਮੈਨੂੰ ਦੱਸ ਕਿ ਜਿਹਦੇ ਵਿੱਚ ਕੁਝ ਸਾਲਾਂ ਤੋਂ ਬਾਅਦ ਲੋਕ ਬਦਲ ਜਾਂਦੇ ਨੇ ਉਹ ਮਹਿਲ ਹੁੰਦੇ ਨੇ ਕਿ ਸਰਾਂ ਹੁੰਦੀ? ਇਹ ਮਹਿਲ ਹੈ ਕਿ ਸਰਾਂ ਹੈ? ਸਰਾਂ ਵਿੱਚ ਸਿਰਫ ਲੋਕ ਇੱਕ ਰਾਤ ਤੋਂ ਬਾਅਦ ਕਮਰੇ ਬਦਲਦੇ ਨੇ, ਪਰ ਚੇਤੇ ਰੱਖੀ ਤੁਸੀਂ ਕੁਝ ਸਾਲਾਂ ਤੋਂ ਬਾਅਦ ਬਦਲਦੇ ਹੋ, ਬਦਲਣਾ ਤੇ ਪਿਆ ਹੈ ਨਾ, ਤੇ ਜਿਹੜੀ ਚੀਜ਼ ਵਿੱਚ ਤਬਦੀਲੀ ਆ ਰਹੀ ਹੈ, ਜਿੱਥੇ ਸਦਾ ਨਹੀਂ ਕੋਈ ਟਿਕਿਆ ਰਿਹਾ, ਇਹ ਘਰ ਨਹੀਂ, ਇਹ ਅਸਲ ਵਿੱਚ ਇੱਕ ਸਰਾਂ ਹੈ। ਬਸ ਇਸ ਗੱਲ ਨੇ ਉਸ ਬਾਦਸ਼ਾਹ ਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ। ਗੁਰਮੁਖੋ ਅਸਲੀਅਤ ਜੇ ਮੈਂ ਕਈ ਵਾਰੀ ਆਪ ਨਾਲ ਸਾਂਝ ਪਾਈਏ, ਆਪਾਂ ਘਰ ਬਣਾਉਂਦੇ ਇਹਨੂੰ ਨਿਰਾਸ਼ਤਾ ਚ ਨਾ ਲਿਜਾਣਾ। ਮੈਂ ਵੀ ਗ੍ਰਿਸ਼ਤੀ ਹਾਂ, ਆਪ ਗ੍ਰਿਸ਼ਤੀ, ਉਹ ਘਰ ਬਣਾਉਂਦੇ ਹਾਂ, ਪੂਰਾ ਜ਼ੋਰ ਲਾਉਂਦੇ ਹਾਂ, ਪਰ ਟਿਕਾਣਾ ਤੇ ਨਹੀਂ ਨਾ। ਮਰਨ ਤੋਂ ਬਾਅਦ ਸਿਰਫ ਦੀਵਾਰ ਦੇ ਉੱਤੇ ਇੱਕ ਮੇਖ ਲਾ ਕੇ ਘਰ ਬਣਾਉਣ ਵਾਲੇ ਦੀ ਤਸਵੀਰ ਹੀ ਲਟਕਾਈ ਜਾਂਦੀ, ਬਾਕੀ ਹੋਰ ਕੁਛ ਵੀ ਉਹਦਾ ਨਹੀਂ। ਬਣਾਇਆ ਉਹਨੇ ਵੀ, ਟਿਕਾਣਾ ਉਹਦਾ, ਪਰ ਜਿੰਨੇ ਟਿਕਾਣਾ ਬਣਾਉਂਦਿਆਂ ਇੰਨੇ ਸਾਹ ਲਾ ਦਿੱਤੇ, ਉਹ ਅਜੇ ਵੀ ਨਿਘਰਾਂ ਤੇ ਆਪਣੇ ਘਰ ਦੀ ਸਿਰਫ ਇੱਕ ਦੀਵਾਰ ਉੱਤੇ ਇੱਕ ਮੇਖ ਵਿੱਚ ਟੰਗੀ ਹੋਈ ਉਹਦੀ ਤਸਵੀਰ ਤੋਂ ਬਿਨਾਂ ਉਹਦਾ ਹੋਰ ਕੁਛ ਵੀ ਨਹੀਂ। ਜਿਉਂਦੇ ਜੀ ਉਹਨੂੰ ਬਣਾਉਂਦਾ ਰਿਹਾ ਜਿਹਦੇ ਵਿੱਚ ਮੇਖ ਨਾਲ ਟੰਗ ਦਿੱਤਾ। ਉਹ ਘਰ ਬਣਾਇਆ ਹੀ ਨਾ ਕਿ ਜਿੱਥੇ ਸਦੀਵ ਕਾਲ ਲਈ ਥਾਂ ਮਿਲਣੀ। ਗੁਰੂ ਜੀ ਨੇ ਇਸੇ ਘਰ ਦੇ ਸੰਬੰਧ ਵਿੱਚ ਹੀ ਆਪਣੀ ਰਸਨਾ ਤੋਂ ਇੱਕ ਹੋਰ ਬਚਨ ਕਿਹਾ, ਆਪਣਾ ਟਿਕਾਣਾ ਨਹੀਂ। ਭਗਤ ਰਵਿਦਾਸ ਜੀ ਦਾ ਇੱਕ ਬਚਨ ਹੁੰਦਾ, ਉੱਚੇ ਮੰਦਰ ਸਾਲ ਰਸੋਈ, ਘਰ ਬੜਾ ਉੱਚਾ ਹੈ ਤੇ ਇਹਦੀ ਜਿਹੜੀ ਰਸੋਈ ਹੈ ਜਿਹਦੇ ਵਿੱਚ ਪਕਵਾਨ ਪੱਕਦੇ ਨੇ ਇਹਦੀ ਸਰੀਰ ਦੀ ਪੂਰਤੀ ਲਈ, ਉਹ ਵੀ ਅਨੇਕਾਂ ਤਰ੍ਹਾਂ ਦੇ ਨੇ। ਉੱਚੇ ਮੰਦਰ ਸਾਲ ਰਸੋਈ, ਇੱਕ ਘੜੀ ਫੁਨਰਹਿ ਨਾ ਹੋਈ, ਉਸ ਘਰ ਵਿੱਚ ਇੱਕ ਘੜੀ ਵੀ ਕੋਈ ਨਹੀਂ ਟਿਕਦਾ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਇਹ ਸਰੀਰ ਇਸ ਤਰ੍ਹਾਂ ਜਿਵੇਂ ਸੁੱਕੇ ਕਾਖਾਂ ਦੀ ਇੱਕ ਛਪਰੀ ਹੈ। ਟਾਟੀ ਦਾ ਅਰਥ ਹੁੰਦਾ ਕੁੱਲੀ, ਛੰਨ, ਛਪਰੀ। ਇਹ ਸਰੀਰ ਇਸ ਤਰ੍ਹਾਂ ਜਿਵੇਂ ਕੱਖ ਜੋੜ ਜੋੜ ਕੇ ਇੱਕ ਨਿੱਕੀ ਜਿਹੀ ਛਪਰੀ ਬਣਾਈਏ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ, ਰਲ ਗਇਓ ਮਾਟੀ। ਇਹ ਘਾਸ ਸੜਿਆ, ਤਨ ਸੜਿਆ, ਮਿੱਟੀ ਵਿੱਚ ਰਲ ਗਿਆ। ਜਲ ਗਇਓ ਘਾਸ, ਰਲ ਗਇਓ ਮਾਟੀ, ਭਾਈ ਬੰਦ, ਕੁਟੰਬ ਸਹੇਰਾ, ਭਰਾ ਰਿਸ਼ਤੇਦਾਰ ਤੇ ਜਿਨ੍ਹਾਂ ਨੂੰ ਆਪਾਂ ਜੀਵਨ ਵਿੱਚ ਆਪਣੇ ਸੱਜਣ ਮਿੱਤਰ ਕਹਿੰਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਆਪਣੇ ਆਪਣਾ ਘਰ, ਉਹ ਸਾਰੇ ਇਕੱਠੇ ਹੋਏ। ਉਹਨਾਂ ਇਕੱਠੇ ਹੋ ਕੇ ਜਿਹੜਾ ਫੈਸਲਾ ਲਿਆ ਉਹਦੇ ਉੱਤੇ ਕਿਸੇ ਨੇ ਵਿਰੋਧ ਨਹੀਂ ਕੀਤਾ, ਸਾਰੇ ਇੱਕ ਜ਼ਬਾਨ ਵਿੱਚ ਹੀ ਮੰਨ ਗਏ। ਕੋਈ ਵੀ ਆਪਾਂ ਕੰਮ ਕਰਨੇ ਹਨ ਉਹਦੇ ਵਿੱਚ ਕੋਈ ਨਾ ਕੋਈ ਬੰਦਾ ਆਪਣੀ ਰਾਏ ਰੱਖਦਾ ਹੈ ਕਿ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ, ਮੈਂ ਨਹੀਂ ਚਾਹੁੰਦਾ। ਕਿਸੇ ਵੀ ਸੰਸਥਾ ਵੀ ਤੁਸੀਂ ਦੇਖੋ, ਪਰ ਅੰਤਲਾ ਸਮਾਂ ਐਸਾ ਹੈ ਜਿੱਥੇ ਕਦੀ ਕਿਸੇ ਦੀਆਂ ਦੋ ਰਾਵਾਂ ਨਹੀਂ ਹੋਇਆ, ਭਾਵੇਂ ਹਜ਼ਾਰਾਂ ਪਰਿਵਾਰ ਦੇ ਜੀ ਇਕੱਠੇ ਹੋਣ, ਸਾਰੇ ਇੱਕੋ ਜ਼ਬਾਨ ਵਿੱਚ ਇੱਕੋ ਗੱਲ ਉੱਤੇ ਮੋਹਰ ਲਾ ਦੇਣ, ਉਹ ਕੀ ਕਿ ਨਿਕਰਾਹ ਹੈ। ਬਾਬਾ ਜੀ ਨੇ ਕਿਹਾ ਭਾਈ, ਭਰਾ, ਬੰਦ, ਰਿਸ਼ਤੇਦਾਰ, ਕੁਟੰਬ, ਪਰਿਵਾਰ ਦੇ ਜੀ,
ਭਾਈ ਬੰਦ ਕੁਟੰਬ ਸਖੇਰਾ ਓਏ ਭੀ ਲਾਗੇ ਕਾਂਢ ਸਵੇਰਾ। ਸਾਰਿਆਂ ਨੇ ਇੱਕੋ ਜ਼ਬਾਨ ਵਿੱਚ ਕਿਹਾ ਕਿ ਇਹਨੂੰ ਹੁਣ ਘਰ ਨਹੀਂ ਰੱਖਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਇਹਨੂੰ ਆਪਣਾ ਘਰ ਕਹਿੰਦਾ, ਜਿੱਥੇ ਕਿਸੇ ਵੀ ਜੀ ਨੇ ਤੈਨੂੰ ਰੱਖਣ ਦੀ ਗੱਲ ਨਹੀਂ ਕੀਤੀ। ਸਾਰਿਆਂ ਨੇ ਇੱਕੋ ਗੱਲ ਕਹੀ ਵੀ ਇਹਨੂੰ ਘਰੋਂ ਕੱਢ ਦੇਣਾ ਚਾਹੀਦਾ। ਭਾਈ ਬੰਦ ਕੁਟੰਬ ਸਖੇਰਾ ਓਏ ਭੀ ਕਾ ਲਾਗੇ ਕਾਂਢ ਸਵੇਰਾ, ਘਰ ਕੀ ਨਾਰ ਉਰੇ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ। ਤੂੰ ਕਿਵੇਂ ਕਹਿੰਦਾ ਮੇਰਾ ਘਰ ਤੇਰਾ ਟਿਕਾਣਾ? ਇਸੇ ਨੂੰ ਚੋਜੀ ਪ੍ਰੀਤਮ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਕਹੇ ਨੇ ਦਸਮ ਦੀ ਬਾਣੀ ਵਿਚ, ਤੋ ਤਨ ਤਿਆਗ ਤੀ ਸੁਨ ਰੇ ਜੜ ਪ੍ਰੇਤ ਬਖਾਨ ਤਿਰਿਆ ਭਜ ਜੈ ਹੈ। ਤੇਰਾ ਆਪਣਾ ਘਰ ਕੀ ਹੈ? ਕਿਉਂਕਿ ਅੱਜ ਦਾ ਸ਼ਲੋਕ ਨਿਕਰਿਆ ਘਰ ਆਓ, ਤੇਰਾ ਕੋਈ ਟਿਕਾਣਾ ਨੀ ਆਪਣੇ ਘਰ ਚ। ਹਜ਼ੂਰ ਕਹਿ ਰਹੇ ਨੇ ਕਿ ਤੋ ਤਨ ਤਿਆਗ ਤੀ ਸੁਨ ਰੇ ਜੜ, ਉਹ ਮੂਰਖ ਮਣਾ ਤੇਰੇ ਸ਼ਰੀਰ ਨੂੰ ਤਿਆਗਣ ਦੀ ਖਬਰ ਸੁਣ ਕੇ ਪ੍ਰੇਤ ਬਖਾਨ, ਵੈਸੇ ਪ੍ਰੇਤ ਦੇ ਅਖਰੀ ਅਰਥ ਆਪਾਂ ਅਵਗਤ ਰੂਹ ਕਰਨੇ ਆ, ਪਰ ਇੱਥੇ ਬਾਹਰ ਮੁਖੀ ਦੇ ਪ੍ਰੇਤ ਦੇ ਅਰਥ ਕਰਾਂਗੇ ਮਰ ਚੁੱਕਾ ਹੈ, ਮਰਿਆ। ਪ੍ਰੇਤ ਬਖਾਨ ਤਰਿਆ ਭੱਜੈ ਹੈ, ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਚਾਰ ਗਿਣੇ ਭਰਾ ਪੁੱਤਰ, ਅੱਤ ਦੇ ਨਜ਼ਦੀਕ ਦੇ ਮਿੱਤਰ, ਨੇੜੇ ਦੇ ਸਾਥੀ, ਨੇੜੇ ਦੇ ਰਿਸ਼ਤੇਦਾਰ, ਸਾਰੇ ਘਰ ਚ ਪਏ ਕੋਈ ਬੰਦੇ ਨੂੰ ਕਹਿ ਰਹੇ ਨੇ ਬੇਗ ਨਕਾਰੋ ਆਇਸ ਦੇ ਹੈ। ਸਾਰੇ ਹੁਕਮ ਦੇ ਰਹੇ ਨੇ, ਆਪਣੇ ਆਪਣੇ ਵਿਚਾਰ ਰੱਖਦੇ ਨੇ, ਜਿਤਨੀ ਜਲਦੀ ਹੋਵੇ ਇਹਨੂੰ ਘਰੋਂ ਬਾਹਰ ਕੱਢ ਲਓ। ਬੇਗ ਨਕਾਰੋ ਆਇਸ ਦੇ ਹੈ, ਅਗਲਾ ਬਚਨ ਮਨਾ ਤੂੰ ਘਰ ਬਣਾਇਆ, ਭੌਣ ਭੰਡਾਰ ਧਰਾ

0: 9 7 7 0 0 4 0 3 4 3 7 0 0 4 0 3 4 0 3 7 0 0 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 3 4 0 ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈੱਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

ਬਾਬਾ ਜੀ ਸੰਗਤ ਵਿੱਚ ਬੈਠੇ ਨੇ ਤੇ ਇੱਕ ਗੁਰਮੁਖ ਪਿਆਰਾ ਫਲਾਂ ਦੀ ਟੋਕਰੀ ਲਿਆ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਰੱਖੀ। ਬਾਬਾ ਜੀ ਆਖਣ ਲੱਗੇ, ਕਿਉਂ ਬੇ ਪੁਰਖਾ, ਕਿਸ ਖੁਸ਼ੀ

ਦੁਨੀਆਂ ਦੇ ਸੁੱਖ ਸਾਰੇ ਹੀ ਕੋਲ ਨੇ, ਫਿਰ ਵੀ ਪਤਾ ਨਹੀਂ ਕਿਉਂ ਮਨ ਮੇਰਾ ਸੁਖੀ ਨਹੀਂ। ਮੇਰੇ ਘਰ ਦੇ ਵਿੱਚ ਹਰ ਵੇਲੇ ਕਲੇਸ਼, ਘਰ ਵਾਲੀ, ਬੱਚੇ ਹਰ ਵੇਲੇ ਝਗੜਾ ਕਰਦੇ ਰਹਿੰਦੇ। ਦੁਨੀਆਂ ਦੇ ਸਾਰੇ ਸੁੱਖ ਹੁੰਦਿਆਂ ਹੋਇਆਂ ਵੀ ਮੈਂ ਦੁਖੀ ਹਾਂ। ਹਰ ਧਨਵਾਨ ਸੁਖੀ ਨਾ।

ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲੇ ਬਾਬਾ ਜੀ ਜਾਣਾ ਤੇ ਉਹ ਵੀ ਸਾੜ ਦੇਣੀ ਰਤੀ ਜਿੰਨਾ ਵੀ ਮੋਹ ਨਹੀਂ ਸਾਰੀ ਜ਼ਿੰਦਗੀ ਪੈਸੇ ਨੂੰ ਹੱਥ ਨਹੀਂ ਲਾਇਆ ਆਖਣ ਲੱਗੇ ਕਿਉਂ ਬਈ ਪੁਰਖਾ ਤੂੰ ਕੰਮ ਕੀ ਕਰਦਾ ਹੈ ਕੀ ਕਾਰ ਵਿਹਾਰ ਹੈ ਤੇਰਾ ਬਾਬਾ ਜੀ ਮੈਂ ਜੱਜ ਹਾਂ

ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ। ਧਰਮ ਵਿੱਚ 99% ਲੋਕ ਸੁੱਖ ਲੈਣ ਆਉਂਦੇ ਨੇ, ਪੂਜਾ ਪਾਠ ਤੀਰਥ ਯਾਤਰਾ ਪੁੰਨ ਦਾਨ ਜੋ ਕੁਝ ਹੋ ਰਿਹਾ ਉਹ ਬੰਦਾ 99% ਚਾਹੁੰਦਾ ਸੁੱਖ ਮਿਲ ਜਾਏ, ਘਰ ਚ ਖੁਸ਼ੀ ਆ ਜਾਣ, ਦੁੱਖ ਖਤਮ ਹੋ ਜਾਣ, ਬੱਚਿਆਂ ਦਾ ਬਾਹਰ ਦਾ ਬਣ ਜਾਏ, ਸੁੱਖ ਹੀ ਮੰਗਣ ਆਉਂਦੇ ਉਹਨਾਂ। 99% ਲੋਕ ਧਰਮ ਦਾ ਪੂਜਾ ਪਾਠ ਸੁੱਖ ਲੈਣ ਵਾਸਤੇ ਕਰ ਲੈਣਾ ਵੀ ਚਾਹੀਦਾ, ਇਹ ਬੰਦੇ ਦਾ ਅਧਿਕਾਰ ਹੈ, ਰੱਬ ਕੋਲੋਂ ਮੰਗਣਾ ਚਾਹੀਦਾ। ਪਰ ਮਾਫ ਕਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸੁੱਖ ਮੰਗ ਰਿਹਾ ਪਰ ਤੈਨੂੰ ਮਿਲ ਨਹੀਂ ਰਿਹਾ, ਪਤਾ ਕਿਉਂ? ਸੁੱਖ ਮੰਗਤ ਦੁੱਖ ਆਗੇ ਆਵੇ, ਤੈਨੂੰ ਦੁੱਖ ਫਿਰ ਆ ਰਹੇ ਨੇ, ਹੁਣ ਤੈਨੂੰ ਪੁੱਛਣਾ ਚਾਹੀਦਾ ਤੈਨੂੰ ਸੁੱਖ ਕਿਉਂ ਨਹੀਂ ਮਿਲ ਰਿਹਾ। ਰੱਬ ਕੋਲੋਂ ਮੰਗੋ ਤੇ ਸੁੱਖ ਨਾ ਮਿਲੇ, ਪੂਜਾ ਪਾਠ ਕਰੋ ਤੇ ਸੁੱਖ ਨਾ ਮਿਲੇ, ਫਿਰ ਪੁੱਛਣਾ ਚਾਹੀਦਾ ਕਿਉਂ ਨਹੀਂ ਮਿਲ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹੇਗੀ ਬੰਦੇ ਤੂੰ ਤਰੀਕਾ ਗਲਤ ਪਕੜ ਲਿਆ, ਜੇ ਤੂੰ ਸੁੱਖ ਲੈਣੇ ਚਾਹੁੰਦਾ ਫਿਰ ਦੁਨੀਆ ਵਿੱਚ ਕਿਸੇ ਨੂੰ ਸੁੱਖ ਦੇ, ਜੇ ਤੂੰ ਆਪਣਾ ਭਲਾ ਚਾਹੁੰਦਾ ਫਿਰ ਲੋਕਾਂ ਦਾ ਭਲਾ ਕਰ, ਜੇ ਭਲਾ ਕਰ ਨਹੀਂ ਸਕਦਾ ਆਪਣੇ ਚਿੱਤ ਵਿੱਚ ਭਲਾ ਸੋਚਿਆ ਕਰ, ਤੇਰਾ ਕਦੇ ਬੁਰਾ ਨਹੀਂ ਹੋਵੇਗਾ। ਜੇ ਘਰ ਦਾ ਕੂੜਾ ਕੱਢ ਕੇ ਗੁਆਂਢੀਆਂ ਮੋਹਰੇ ਲਾਉਣਾ ਫਿਰ ਪੂਜਾ ਪਾਠ ਨਾਲ ਕੋਈ ਸੁੱਖ ਨਹੀਂ ਮਿਲਣ ਵਾਲਾ। ਜੇ ਰੋਜ਼ ਸਵੇਰੇ ਉੱਠ ਕੇ ਮੰਗਣਾ ਗੁਆਂਢੀਆਂ ਦਾ ਬੁਰਾ ਹੋ ਜਾਏ ਤਾਂ ਤੇਰਾ ਪੂਜਾ ਪਾਠ ਤੈਨੂੰ ਕਦੇ ਸੁੱਖ ਨਹੀਂ ਦੇਵੇਗਾ। ਜੇ ਤੂੰ ਚਾਹੁੰਦਾ ਤੇਰੇ ਘਰ ਵਿੱਚ ਸੁੱਖ ਆਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਦੂਜਿਆਂ ਦਾ ਸੁੱਖ ਮੰਗ, ਕਿਸੇ ਦਾ ਭਲਾ ਮੰਗਿਆ ਕਰ, ਤੇਰਾ ਜ਼ਰੂਰ ਹੋਏਗਾ, ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ, ਜੋ ਚਾਹੁੰਦੇ ਉਹ ਕੋਲੋਂ ਛੱਡਣਾ ਪੈਂਦਾ। ਕਿਸਾਨ ਇੱਕ ਦਾਣਾ ਖੇਤ ਵਿੱਚ ਪਾਉਂਦਾ, ਉਹ ਕੋਲੋਂ ਇੱਕ ਦਾਣਾ ਛੱਡਦਾ ਉਹਨੂੰ 18 ਦਾਣੇ ਮਿਲਦੇ ਨੇ। ਕੋਲੋਂ ਕੁਝ ਛੱਡੋਗੇ ਉਹ ਤੁਹਾਨੂੰ ਚੌਗਣਾ ਹੋ ਕੇ ਮਿਲੇਗਾ। ਜੇ ਸੁੱਖ ਚਾਹੁੰਦੇ ਹੋ ਭਾਈ ਲੋਕਾਂ ਦਾ ਸੁੱਖ ਮੰਗਣਾ ਸ਼ੁਰੂ ਕਰੋ, ਜੇ ਭਲਾ ਚਾਹੁੰਦੇ ਹੋ ਸਾਹਿਬ ਨੇ ਕਿਹਾ ਦੂਜਿਆਂ ਦਾ ਭਲਾ ਮੰਗਣਾ ਸ਼ੁਰੂ ਕਰ, ਤੇਰਾ ਭਲਾ ਹੋਏਗਾ। ਇੱਥੋਂ ਤੱਕ ਹਜ਼ੂਰ ਨੇ ਕਿਹਾ ਪਰ ਕਾ ਬੁਰਾ ਨਾ ਰੱਖੋ ਚੀਤ, ਕਿਸੇ ਦਾ ਚਿੱਤ ਵਿੱਚ ਬੁਰਾ ਨਾ ਸੋਚ, ਤੇਰਾ ਬੁਰਾ ਹੋ ਹੀ ਨਹੀਂ ਸਕਦਾ, ਭਾਵੇਂ ਪੂਜਾ ਪਾਠ ਘੱਟ ਵੀ ਕਰ ਲਈ ਤਾਂ ਵੀ ਕੋਈ ਗੱਲ ਨਹੀਂ।

ਇਹ ਭਰਾ ਮਿੱਤਰਾਂ ਤੈਨੂੰ ਕਦੇ ਦੁੱਖ ਨਹੀਂ ਹੋਣਾ, ਤੂੰ ਕਿਸੇ ਦਾ ਬੁਰਾ ਨਾ ਮੰਗਿਆ ਕਰ, ਭਲਾ ਜਿੱਤ ਦਿਆ ਕਰ। ਇੱਥੇ ਤਾਂ ਭਲੇ ਦਾ ਭਲਾ ਕਰਨਾ ਔਖਾ ਹੋਇਆ ਪਿਆ, ਤੁਸੀਂ ਭਲਾ ਕਰੋ, ਕਈ ਬੰਦੇ ਤੁਹਾਡਾ ਬੁਰਾ ਹੀ ਸੋਚੀ ਜਾਂਦੇ ਆ, ਉਹ ਬੁਰਾ ਕਰਨ ਵਾਸਤੇ ਤਿਆਰ ਨੇ। ਇਹ ਬੰਦਾ ਭਲਾ ਕਿਵੇਂ ਕਰ ਰਿਹਾ, ਭਲੇ ਬੰਦੇ ਦਾ ਵੀ ਲੋਕ ਬੁਰਾ ਸੋਚਦੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕਿਹਾ, ਤੂੰ ਬੁਰੇ ਦਾ ਵੀ ਭਲਾ ਕਰ, ਬੁਰੇ ਦਾ ਵੀ। ਜੇ ਤੂੰ ਚਾਹੁੰਦਾ ਤੈਨੂੰ ਕੋਈ ਰੋਗ ਨਾ ਲੱਗੇ, ਜੇ ਤੂੰ ਚਾਹੁੰਦਾ ਜੋ ਮੰਗਿਆ ਉਹ ਤੈਨੂੰ ਮਿਲ ਜਾਏ, ਫਿਰ ਬੁਰੇ ਦਾ ਭਲਾ ਕਰਨਾ ਸ਼ੁਰੂ ਕਰ। ਬੁਰੇ ਦਾ ਭਲਾ ਕਰਨਾ ਬਹੁਤ ਔਖਾ ਹੈ। ਪੰਜਾਬੀ ਦਾ ਇੱਕ ਵਿਦਵਾਨ ਲਿਖਦਾ, ਕਹਿੰਦਾ ਭਾਈ ਬੁਰੇ ਨਾਲ ਤਾਂ ਸਭ ਬੁਰਾ ਹੀ ਕਰਦੇ ਆ। ਹਾਂ, ਵਿੱਚੋਂ ਵਿੱਚੋਂ ਸਿਆਣੇ ਬੰਦੇ ਹੁੰਦੇ ਜਿਹੜੇ ਕਹਿੰਦੇ ਚਲੋ ਬੁਰਾ ਬੰਦਾ ਮਾਫ਼ ਕਰੋ ਯਾਰ, ਛੱਡੋ ਇਹਨੂੰ ਕੀ ਕਹਿਣਾ। ਉਹ ਕੋਈ ਕੋਈ ਬੰਦਾ ਬੁਰੇ ਨੂੰ ਮਾਫ਼ ਕਰ ਦਿੰਦਾ, ਪਰ ਬੁਰੇ ਦਾ ਭਲਾ ਤਾਂ ਉਹੀਓ ਕਰ ਸਕਦਾ ਜਿਹੜਾ ਗੁਰੂ ਨਾਨਕ ਦਾ ਹੋ ਜਾਏ। ਗੁਰੂ ਨਾਨਕ ਤੋਂ ਬਗੈਰ ਕਿਸੇ ਬੁਰੇ ਦਾ ਕੋਈ ਭਲਾ ਨਹੀਂ ਕਰ ਸਕਦਾ। ਇਸ ਜੋ ਤੂੰ ਮੰਗੇ ਤੈਨੂੰ ਮਿਲ ਜਾਣਾ, ਤੇਰੇ ਸਰੀਰ ਨੂੰ ਰੋਗ ਵੀ ਨਹੀਂ ਲੱਗਣਗੇ। ਉਹ ਬੁਰੇ ਦਾ ਭਲਾ ਕਰਨਾ ਸ਼ੁਰੂ ਕਰਦੇ। ਅੱਜ ਮੈਡੀਕਲ ਸਾਇੰਸ ਚਿੰਤਾ ਵਿੱਚ ਹੈ, ਇੰਨੀਆਂ ਦਵਾਈਆਂ ਮਾਰਕੀਟ ਵਿੱਚ ਆਉਣ ਦੇ ਬਾਵਜੂਦ ਵੀ ਸਰੀਰਾਂ 'ਚ ਰੋਗ ਪੈਦਾ ਹੋ ਰਹੇ ਨੇ। ਸਾਇੰਸ ਨੇ ਇੰਨੀ ਤਰੱਕੀ ਕਰ ਲਈ ਤਾਂ ਵੀ ਬੰਦੇ ਰੋਗੀ ਹੋ ਰਹੇ ਨੇ। ਇੱਕ ਬਿਮਾਰੀ ਦਾ ਇਲਾਜ ਲੱਭਦਾ ਨਹੀਂ, ਜਦ ਨੂੰ ਦੂਜੀ ਬਿਮਾਰੀ ਕੋਈ ਖੜੀ ਹੋ ਜਾਂਦੀ ਹੈ। ਅੱਜ ਮੈਡੀਕਲ ਸਾਇੰਸ ਚਿੰਤਾ ਵਿੱਚ ਹੈ, ਇੰਨੇ ਰੋਗ ਕਿਉਂ? ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਉਹ ਭਲਿਆ ਇਹ ਰੋਗ ਤੇਰੇ ਹੀ ਪੈਦਾ ਕੀਤੇ ਹੋਏ ਆ, ਰੱਬ ਨੇ ਨਹੀਂ ਕੀਤੇ। ਬਹੁਤ ਸਾਰੇ ਰੋਗ ਹੈ ਜਿਹਨੂੰ ਹੁਣ ਮੈਡੀਕਲ ਸਾਇੰਸ ਨੇ, ਡਾਕਟਰਾਂ ਨੇ ਮੰਨ ਲਿਆ ਹੈ, ਇਹ ਰੋਗ ਰੋਗ ਨਹੀਂ ਹੈ, ਬੰਦੇ ਨੇ ਪੈਦਾ ਕੀਤੇ ਨੇ। ਕੋਈ ਬਿਰਧ ਸਰੀਰ ਹੋ ਜਾਏ ਚਲੋ ਮਾੜਾ ਮੋਟਾ, ਬੁਢੇਪਾ ਵੀ ਰੋਗ ਹੈ, ਕਿਉਂਕਿ ਜਰਾ ਰੋਗ ਕਿਹਾ ਮਹਾਰਾਜ ਦੀ ਬਾਣੀ ਨੇ। ਪਰ ਸੰਗਤ 30-30 ਸਾਲ ਦੀ ਉਮਰ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ, ਇਹਨਾਂ ਬਿਮਾਰੀਆਂ ਦਾ ਆਉਣਾ ਰੱਬ ਦਾ ਦੋਸ਼ ਨਹੀਂ ਹੈ, ਇਹ ਬੰਦੇ ਦਾ ਆਪਣਾ ਦੋਸ਼ ਹੈ। ਇਹ ਬਿਮਾਰੀਆਂ ਰੱਬ ਨੇ ਨਹੀਂ ਲਾਈਆਂ, ਇਹ ਬੰਦੇ ਨੇ ਖੁਦ ਲਾਈਆਂ ਨੇ। ਕਿਉਂ? ਇਹ ਮਨ ਵਿੱਚ ਗੁੱਸਾ ਹਟਾਉਣ ਲੱਗ ਪਿਆ, ਆਪਣੇ ਮਨ ਵਿੱਚ ਗੁੱਸਾ ਲਿਆਉਣ ਲੱਗ ਪਿਆ। ਗੁੱਸਾ ਆਉਣਾ ਚਾਹੀਦਾ, ਕਿਉਂਕਿ ਮਨ ਦਾ ਤੱਤ ਹੈ ਭਾਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਉਣਾ ਹੀ ਆਉਣਾ। ਪਰ ਜਿਹਦੇ ਮਨ ਵਿੱਚ ਗੁੱਸੇ ਦੀ ਉਮਰ ਲੰਬੀ ਹੋਣ ਲੱਗ ਜਾਏ, ਭਾਵ ਕਈ ਕਈ ਘੰਟੇ ਤੁਹਾਡੇ ਮਨ ਵਿੱਚ ਸੁਰਤ ਵਿੱਚ ਗੁੱਸਾ ਰਹਿਣ ਲੱਗ ਜਾਏ, ਤੁਹਾਡਾ ਸਰੀਰ ਰੋਗੀ ਹੋਣ ਲੱਗ ਜਾਏਗਾ। ਜਿਹਨੂੰ ਗੁੱਸੇ ਦੀ ਉਮਰ ਵੱਧ ਜਾਏ, ਜਿਹਦੇ ਸਰੀਰ 'ਚ ਕਈ ਕਈ ਘੰਟੇ ਗੁੱਸਾ ਰਹੇ, ਉਹਦੇ ਸਰੀਰ ਵਿੱਚ ਥਾਇਰਾਇਡ, BP, ਬਲੱਡ ਪ੍ਰੈਸ਼ਰ, ਸ਼ੂਗਰ ਬਿਮਾਰੀ ਹੋ ਸਕਦੀ ਹੈ। ਕਿਉਂ? ਇਹ ਬਿਮਾਰੀ ਨਹੀਂ, ਤੇਰੀ ਪੈਦਾ ਕੀਤੀ ਹੋਈ ਹੈ। ਤੂੰ ਗੁੱਸਾ ਮਨ 'ਚ ਰੱਖਣ ਲੱਗ ਪਿਆ, ਗੁੱਸਾ ਆਵੇ ਤਾਂ ਉਹਨੂੰ ਮਨ 'ਚ ਨਾ ਰੱਖੋ, ਉਹ ਥੋੜ੍ਹੀ ਦੇਰ ਬਾਅਦ ਖਤਮ ਹੋਣਾ ਚਾਹੀਦਾ। ਜੇ ਤੁਹਾਡੇ ਮਨ 'ਚੋਂ ਖਤਮ ਨਾ ਹੋਇਆ, ਉਹਨੇ ਤੁਹਾਡੇ ਸਰੀਰ ਨੂੰ ਰੋਗ ਲਾ ਦੇਣਾ, ਅੱਜ ਨਹੀਂ ਤੇ ਕੱਲ ਨੂੰ ਇੱਕ ਦਿਨ ਸਰੀਰ ਰੋਗੀ ਕਰ ਦੇਣਾ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਦੇਹੀ ਰੋਗ ਨਾ ਲੱਗਈ। ਕਿਉਂ ਨਹੀਂ ਲੱਗੇਗਾ? ਜੇ ਗੁੱਸਾ ਛੱਡੇਗਾ, ਜੇ ਚਾਹੁੰਦੇ ਹੋ ਗੁੱਸੇ ਤੋਂ ਬਚਣਾ, ਫਿਰ ਪੜ੍ਹੋ ਸਾਰੇ। ਗੁੱਸਾ ਮਨ ਨਾ ਹੰਡਾਏ, ਗੁੱਸਾ ਮਨ ਨਾ ਹੰਡਾਏ, ਗੁੱਸਾ ਮਨ ਨਾ ਗੁੱਸਾ

तेरे शरीर नूं रोग नहीं लगणगे, गुस्सा ना मन च हंडाया कर। ते जे किसे नूं गुस्सा आउंदा है उहदा इलाज भी गुरु ग्रंथ साहिब दी बाणी ने दस्सा। आ सुणियो ध्यान नाल, मैं ताइयो कहा गुरु नानक साहिब महाराज ने पंथ तोरिया निर्मल पंथ। हुण पंथ उत्ते चलना किवें भाई, रस्ते उत्ते तुरना किवें, ये गुरु ग्रंथ साहिब ने दस्सिया। जिस गुरु दे गोद च बैठे हो ਉਹ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਪੰਥ ਉੱਤੇ ਕਿਵੇਂ ਚੱਲਣਾ, ਤੁਹਾਨੂੰ ਰਾਹ ਤੇ ਚੱਲਣ ਦਾ, ਮਾਰਗ ਤੇ ਚੱਲਣ ਦਾ ਗੁਰੂ ਨੁਕਤਾ ਦੱਸਦਾ। ਪੜ੍ਹੇ ਲਿਖੇ ਬੈਠੇ ਹੋ, ਰਸਤਿਆਂ ਉੱਤੇ ਗੱਡੀ ਡਰਾਈਵ ਕਰਦੇ ਹੋ, ਤੁਸੀਂ ਕਦੇ ਵੇਖਿਓ ਸੜਕ ਦੇ ਦੋਵੇਂ ਪਾਸੇ ਵਾਈਟ ਰੰਗ ਦੀ ਸਿੱਧੀ ਪੱਟੀ ਲੱਗੀ ਹੁੰਦੀ, ਧਿਆਨ ਦਿਓ ਕਦੇ। ਤੇ ਜਿਹੜੀ ਸੜਕ ਦੇ ਵਿਚਕਾਰ ਪੱਟੀ ਹੈ ਨਾ ਗੱਬੇ ਵਾਈਟ ਰੰਗ ਦੀ, ਉਹਦੇ ਵਿੱਚ ਥੋੜੀ ਥੋੜੀ ਜਗ੍ਹਾ ਤੇ ਸਪੇਸ ਛੱਡ ਕੇ ਪੱਟੀ ਲਾਈ, ਸਪੇਸ ਛੱਡ ਕੇ ਇੱਕ ਇੱਕ ਫੁੱਟ ਵਿੱਚ ਛੱਡਿਆ ਤੇ ਫਿਰ ਚਿੱਟੇ ਰੰਗ ਦੀ ਪੱਟੀ। ਹੁਣ ਉਹ ਪੱਟੀ ਲਾਉਣ ਵਾਲਿਆਂ ਨੂੰ ਪੁੱਛੋ, ਤੁਹਾਡੇ ਕੋਲ ਰੰਗ ਮੁੱਕ ਗਿਆ ਕਿ ਰੰਗ ਘੱਟ ਗਿਆ, ਦੋਵੇਂ ਪਾਸੇ ਸਿੱਧੀ ਪੱਟੀ ਖਿੱਚੀ ਹੈ, ਗੱਬੇ ਸਪੇਸ ਛੱਡ ਛੱਡ ਕੇ ਉਹ ਪੱਟੀ ਲਾਈ ਹੈ, ਕਿਹੜਾ ਰੰਗ ਘੱਟ ਗਿਆ ਉਹਨਾਂ ਕੋਲ? ਉਹ ਪਤਾ ਕਿਉਂ? ਉਹਦਾ ਇੱਕ ਰੀਜ਼ਨ ਹੈ, ਜਦੋਂ ਤੁਸੀਂ ਟ੍ਰੈਫਿਕ ਰੂਲ ਪੜੋਗੇ ਤੁਹਾਨੂੰ ਪਤਾ ਲੱਗੇਗਾ ਰਾਹ ਉੱਤੇ ਕਿਵੇਂ ਚੱਲਣਾ। ਜਿੱਥੇ ਸਪੇਸ ਛੱਡ ਕੇ ਵਾਈਟ ਰੰਗ ਦੀ ਵਿਚਕਾਰ ਪੱਟੀ ਲਾਈ ਹੈ ਉਹਦਾ ਭਾਵ ਹੈ ਇਹ ਆਉਣ ਜਾਣ ਦਾ ਵਨ ਵੇ ਔਰ ਜਾਣ ਵੇ ਦਾ ਟੂ ਵੇ ਰੋਡ ਹੈ। ਇਹਦੇ ਉੱਤੇ ਚੱਲਣ ਵਾਲਿਆ ਜੇ ਤੂੰ ਇੱਕ ਗੱਡੀ ਨੂੰ ਕ੍ਰੋਸ ਕਰਨਾ ਤਾਂ ਜਿੱਥੇ ਸਪੇਸ ਛੱਡੀ ਹੈ ਉਸ ਰੋਡ ਉੱਤੇ ਤੂੰ ਸਾਹਮਣੇ ਵੇਖ ਕੇ ਕ੍ਰੋਸ ਕਰਕੇ ਫਿਰ ਅੱਗੇ ਆ ਸਕਦਾ, ਓਵਰਟੇਕ ਕਰ ਸਕਦਾ। ਜਿੱਥੇ ਸਪੇਸ ਛੱਡੀ ਹੈ ਉਹ ਰੋਡ ਤੇ ਓਵਰਟੇਕ ਕੀਤਾ ਜਾ ਸਕਦਾ ਹੈ, ਤੇ ਜਿੱਥੇ ਸਪੇਸ ਨਾ ਛੱਡੀ ਹੋਵੇ ਸਿੱਧੀ ਇੱਕ ਸਾਰ ਵਾਈਟ ਰੰਗ ਦੀ ਪੱਟੀ ਹੈ ਉੱਥੇ ਤੁਸੀਂ ਓਵਰਟੇਕ ਨਹੀਂ ਕਰ ਸਕਦੇ। ਇੱਕ ਦੁਨਿਆਵੀ ਮੰਜ਼ਿਲ ਤੇ ਪਹੁੰਚਣ ਵਿੱਚ ਵੀ ਇੰਨੀ ਹਦਾਇਤਾਂ ਨੇ ਵੀ ਰਸਤੇ ਤੇ ਐਂ ਤੁਰਨਾ ਭਾਈ। ਰੱਬ ਦੇ ਘਰ ਪਹੁੰਚਣ ਲਈ ਤਾਂ ਬਹੁਤ ਹਦਾਇਤਾਂ ਮੰਨਣੀਆਂ ਪੈਣੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਹਦਾਇਤ ਦਿੱਤੀ, ਗੁੱਸਾ ਨਾ ਕਰਿਆ ਕਰ, ਦੂਜੇ ਦਾ ਭਲਾ ਕਰਿਆ ਕਰ, ਤੇਰਾ ਆਪੇ ਹੀ ਭਲਾ ਹੋਏਗਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੇ ਮਹਾਰਾਜ ਜੇ ਗੁੱਸਾ ਆਵੇ, ਜੇ ਮਨ ਚ ਬੁਰੇ ਖਿਆਲ ਆਉਣ, ਜੇ ਮਨ ਵਿੱਚ ਵਿਕਾਰ ਈਰਖਾ ਦਵੈਸ਼ ਕ੍ਰੋਧ ਆਉਣ ਲੱਗ ਜਾਏ ਫਿਰ ਕੀ ਕਰਨਾ ਚਾਹੀਦਾ? ਉਹਦਾ ਇਲਾਜ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ। ਇਹ ਇਲਾਜ ਵਾਲੀ ਪੰਕਤੀ ਕਹਿਣ ਤੋਂ ਪਹਿਲਾਂ ਮੈਂ ਤੁਹਾਡੀ ਸੁਰਤ ਫਿਰ ਇੱਕ ਵਾਰ ਇਸੇ ਵਿਸ਼ੇ ਤੇ ਲਿਆਵਾਂ। ਮੰਨ ਲਓ ਕਿਸੇ ਦਾ ਬੁਰਾ ਕਰਦੇ ਨਹੀਂ ਤੁਸੀਂ, ਚਿੱਤ ਵਿੱਚ ਲਿਆਇਆ, ਤਾਂ ਚਿੱਤ ਵਿੱਚ ਲਿਆਉਣ ਨਾਲ ਵੀ ਕੋਈ ਨੁਕਸਾਨ ਹੈ? ਸਾਹਿਬ ਨੇ ਕਿਹਾ ਪਰ ਕਾ ਬੁਰਾ ਚਿੱਤ ਵਿੱਚ ਰੱਖਣ ਨਾਲ ਵੀ ਤੇਰਾ ਨੁਕਸਾਨ ਹੋਣਾ। ਕਿਸੇ ਦਾ ਬੁਰਾ ਚਿੱਤ ਵਿੱਚ ਵੀ ਰੱਖਿਆ ਨਾ ਤਾਂ ਵੀ ਭਲੇ ਤੇਰਾ ਭਲਾ ਨਹੀਂ ਹੋਣਾ। ਇੱਕ ਬੜੀ ਸੁੰਦਰ ਗਾਥਾ ਮੈਨੂੰ ਯਾਦ ਆਈ। ਕਿਸੇ ਵਪਾਰੀ ਬੰਦੇ ਨੂੰ ਪਤਾ ਲੱਗ ਗਿਆ ਕਿ ਜਿਹੜਾ ਰਾਜਾ ਹੈ ਨਾ ਉਹ ਬਿਮਾਰ ਪੈ ਗਿਆ। ਰਾਜਾ ਬਿਮਾਰ ਹੈ, ਵੈਦ ਇਲਾਜ ਕਰਦੇ ਨੇ, ਇਲਾਜ ਹੁੰਦਾ ਨਹੀਂ। ਤੇ ਉਹ ਜਿਹੜਾ ਵਪਾਰੀ ਬੰਦਾ ਸੀ ਨਾ, ਉਹਨੇ ਕਿਹਾ ਬਿਜ਼ਨਸ ਦਾ ਟਾਈਮ ਆ ਗਿਆ, ਹੋਵੇ ਨਾ ਰਾਜਾ ਬਿਮਾਰ ਹੈ ਕਿਤੇ ਮਾਰੀ ਜਾਵੇ ਤੇ ਮੇਰਾ ਵਪਾਰ ਵੱਧ ਸਕਦਾ। ਉਹ ਲੱਕੜ ਦਾ ਵਪਾਰੀ ਸੀ, ਉਹਨੇ ਚੰਦਨ ਦੀ ਲੱਕੜ ਲੱਖ ਡੇਢ ਲੱਖ ਦੀ ਖਰੀਦ ਕੇ ਰੱਖ ਲਈ। ਰਾਜਾ ਮਰੇਗਾ, ਉਹਦਾ ਸੰਸਕਾਰ ਚੰਦਨ ਦੀ ਲੱਕੜ ਨਾਲ ਹੋਣਾ। ਮੈਂ ਵੇਚਾਂਗਾ, ਡੇਢ ਲੱਖ ਦੀ ਲਈ ਹੈ, ਚਾਰ ਦੀ ਵੇਚਾਂਗਾ, ਰਾਜੇ ਨੇ ਲੈਣਾ, ਉਦੋਂ ਚੰਦਨ ਦੀ ਲੋੜ ਪੈਣੀ ਹੈ। ਉਹ ਵਪਾਰੀ ਨੇ ਚੰਦਨ ਡੇਢ ਲੱਖ ਦਾ ਖਰੀਦ ਕੇ ਰੱਖ ਲਿਆ, ਜਦੋਂ ਲੋੜ ਪਏਗੀ ਮੈਂ ਚਾਰ ਲੱਖ ਦਾ ਵੇਚਾਂਗਾ। ਕਿਉਂ? ਰਾਜਾ ਮਰਨ ਵਾਲਾ ਹੈ, ਉਹਦਾ ਸੰਸਕਾਰ ਚੰਦਨ ਦੀ ਲੱਕੜ ਨਾਲ ਹੋਣਾ। ਹੁਣ ਰੋਜ਼ ਸਵੇਰੇ ਉੱਠਦਾ, ਰਾਜੇ ਬਾਰੇ ਸੋਚਦਾ, ਰਾਜਾ ਮਰ ਜਾਏ ਤਾਂ ਚੰਗੀ ਗੱਲ ਹੈ, ਖਬਰ ਆ ਜਾਏ ਰਾਜੇ ਦੀ, ਮੇਰਾ ਚੰਦਨ ਵਿਕ ਜਾਏ, ਮੈਂ ਤੇ ਪੈਸਾ ਵੀ ਖਰਚ ਕੇ ਬਹਿ ਗਏ। ਰੋਜ਼ ਸਵੇਰੇ ਉੱਠਦਾ ਤੇ ਸਾਧ ਸੰਗਤ ਉਹ ਸਵੇਰੇ ਉੱਠ ਕੇ ਰਾਜੇ ਬਾਰੇ ਸੋਚਦਾ, ਰਾਜਾ ਮਰ ਜਾਏ, ਖਬਰ ਨਹੀਂ ਆਈ ਕੋਈ ਰਾਜੇ ਬਾਰੇ, ਕੋਈ ਹਰ ਵਕਤ 24 ਘੰਟੇ ਰਾਜੇ ਦੇ ਮਰਨ ਬਾਰੇ ਸੋਚ ਰਿਹਾ। ਹੁਣ ਕਿਸੇ ਦੇ ਮਰਨ ਲਈ ਸੋਚਣਾ ਤਾਂ ਮੰਦੀ ਵਿਚਾਰ ਹੈ ਨਾ, ਇਹ ਤਾਂ ਪਰਕਾ ਬੁਰਾ ਹੈ ਨਾ। ਕਹਿੰਦੇ ਕੀ ਹੋਇਆ ਵੇ, ਕੁਦਰਤ ਰੱਬ ਦੀ, ਉਹ ਰਾਜੇ ਨੂੰ ਦਵਾਈ ਲੱਗ ਗਈ, ਰਾਜਾ ਤੰਦਰੁਸਤ ਹੋਣ ਲੱਗ ਪਿਆ। ਤੁਸੀਂ ਕਿਸੇ ਦਾ ਬੁਰਾ ਸੋਚੋਗੇ ਉਹਦਾ ਭਲਾ ਹੋਣ ਲੱਗ ਜਾਣਾ ਉਲਟਾ। ਹੁਣ ਇਸ ਭੁਲੇਖੇ ਇੱਕ ਗੱਲ ਦਾ ਤਾਂ ਤੁਹਾਨੂੰ ਫਾਇਦਾ ਹੋਣਾ ਹੈ ਵੀ ਤੁਸੀਂ ਗੁਆਂਢੀ ਦਾ ਬੁਰਾ ਨਹੀਂ ਸੋਚੋਗੇ ਜੇ ਉਹਦਾ ਭਲਾ ਹੋਣ ਲੱਗ ਜਾਣਾ। ਇਸ ਕਰਕੇ ਤੁਸੀਂ ਡਰੋਗੇ ਵੀ ਬੁਰਾ ਨਾ ਸੋਚੀਏ, ਉਹਦਾ ਤਾਂ ਐਵੇਂ ਕੰਮ ਬਣ ਜਾਣਾ। ਉਹ ਜਦੋਂ ਰਾਜੇ ਨੂੰ ਦਵਾਈ ਲੱਗ ਗਈ ਉਹ ਤੰਦਰੁਸਤ ਹੋਣ ਲੱਗ ਪਿਆ। ਅੱਜ ਹੋਰ ਕੱਲ ਹੋਰ ਰਾਜਾ ਤੰਦਰੁਸਤ ਹੋ ਗਿਆ, ਤੰਦਰੁਸਤ ਹੋਇਆ ਇੱਧਰ ਬੰਦੇ ਦੇ ਉਹ ਬਿਮਾਰ ਪੈਣ ਲੱਗ ਪਿਆ ਚੰਦਨ ਵਾਲਾ। ਕਿਉਂ?
ਉਹਨੂੰ ਚਿੰਤਾ ਨੇ ਖਾ ਲਿਆ, ਹਾਏ ਮੈਂ ਤਾਂ ਘਾਟੇ ਚ ਚਲਾ ਗਿਆ, ਚਿੰਤਨ ਵੀ ਖਰੀਦ ਕੇ ਰੱਖਿਆ, ਰਾਜਾ ਬਿਨਾ ਮਰਿਆ। ਰਾਜਾ ਤੰਦਰੁਸਤ ਹੋਣ ਲੱਗ ਪਿਆ, ਉਹ ਵਪਾਰੀ ਬਿਮਾਰ ਹੋਣ ਲੱਗ ਪਿਆ। ਕਹਿੰਦੇ ਰਾਜਾ ਤੰਦਰੁਸਤ ਹੋ ਕੇ ਇੱਕ ਦਿਨ ਪਰਜਾ ਵਿੱਚ ਨਿਕਲਿਆ, ਬੜੇ ਮਹੀਨਿਆਂ ਬਾਅਦ ਅੱਜ ਬਾਹਰ ਆਇਆ, ਲੋਕਾਂ ਨੂੰ ਮਿਲਿਆ। ਲੰਘਦਿਆਂ ਜਦੋਂ ਉਹ ਵਪਾਰੀ ਦੇ ਚੌਂਕ ਵਿੱਚ ਆਇਆ, ਜਿੱਥੇ ਵਪਾਰੀ ਦਾ ਹੱਟ, ਉਹਦਾ ਕੋਠਾ, ਉਹਦੀ ਕੁੱਠੀ ਬਣੀ ਹੋਈ ਸੀ, ਜਦੋਂ ਉਹ ਚੌਂਕ ਵਿੱਚ ਆਇਆ, ਰਾਜੇ ਦੇ ਚਿੱਤ ਵਿੱਚ ਵੀ ਬੁਰਾ ਖਿਆਲ ਆ ਗਿਆ। ਇੱਕ ਵਾਰ ਆਖੋ ਸਤਨਾਮ ਸ੍ਰੀ, ਭਾਈ ਤੁਸੀਂ ਕਿਸੇ ਬਾਰੇ ਬੁਰਾ ਸੋਚੋਗੇ ਉਹਦੇ ਮਨ ਚ ਵੀ ਬੁਰਾ ਆਉਣਾ। ਕਿਸੇ ਬਾਰੇ ਜੋ ਸੋਚ ਰਹੇ ਹੋ ਇਹ ਸਾਈਕੋਲੋਜੀ ਅਫੈਕਟ ਹੈ, ਇਹ ਮਨੋਵਿਗਿਆਨ ਹੈ, ਇਹਨੂੰ ਟੈਲੀਪੈਥੀ ਕਹਿੰਦੇ ਨੇ। ਕਿਸੇ ਬਾਰੇ ਜੋ ਸੋਚੋਗੇ ਉਹਦੇ ਤੱਕ ਪਹੁੰਚ ਜਾਂਦਾ। ਕਈ ਵਾਰ ਕਿਸੇ ਨੂੰ ਯਾਦ ਕਰੋ, ਉਹ ਸਾਹਮਣੇ ਆ ਜਾਂਦਾ, ਤੁਸੀਂ ਕਹਿੰਦੇ ਹੁਣੇ ਹੀ ਯਾਦ ਕੀਤਾ ਸੀ, ਉਹਦਾ ਫੋਨ ਆ ਜਾਂਦਾ, ਇਹ ਟੈਲੀਪੈਥੀ ਹੈ। ਕਈ ਵਾਰ ਯਾਦ ਕਰੋ, ਉਹਦੇ ਵੀ ਵਿਚਾਰ ਉਹ ਚੱਲ ਪੈਂਦੀ ਹੈ। ਜਦੋਂ ਰਾਜੇ ਦੇ ਮਨ ਚ ਵੀ ਬੁਰੀ ਵਿਚਾਰ ਆ ਗਈ, ਰਾਜਾ ਚੌਂਕ ਵਿੱਚ ਖੜਾ, ਉਹਨੇ ਆਪਣੇ ਮੰਤਰੀ ਨੂੰ ਕਿਹਾ, ਆਹ ਕਿਹੜੇ ਬੰਦੇ ਦੀ ਬਿਲਡਿੰਗ ਹੈ ਬਈ? ਉਹਨੇ ਕਿਹਾ, ਬਾਦਸ਼ਾਹ ਸਲਾਮਤ ਹੁਕਮ ਕਰੋ, ਇਹ ਫਲਾਨੇ ਵਪਾਰੀ ਦੀ ਹੈ। ਕਹਿੰਦਾ, ਇੰਨੀ ਪੁਰਾਣੀ ਬਿਲਡਿੰਗ, ਇਹ ਤਾਂ ਮੇਰੇ ਰਾਜ ਸ਼ਹਿਰ ਦੀ ਬੜੀ ਨਰਾਦਰੀ ਕਰਦੀ ਹੈ, ਇੱਥੇ ਸੋਭਾ ਨਹੀਂ ਦਿੰਦੀ, ਇਹਨੂੰ ਢਾ ਦਿਓ, ਇਹ ਜਗ੍ਹਾ ਖਾਲੀ ਕਰਾ ਕੇ ਇੱਥੇ ਪਾਰਕ ਬਣਾਓ, ਉਹ ਬੰਦੇ ਦੇ ਜਿੰਨੇ ਪੈਸੇ ਬਣਦੇ ਉਹਨੂੰ ਦੇ ਦਿਓ, ਆਹ ਬਿਲਡਿੰਗ ਢਾ ਕੇ ਇੱਥੇ ਪਾਰਕ ਬਣਾਓ। ਹੁਣ ਰਾਜੇ ਦਾ ਹੁਕਮ ਸੀ, ਮੰਤਰੀ ਕਹਿੰਦਾ ਮਾ ਸੱਤ ਵਜਨ ਦੀ। ਜਦੋਂ ਰਾਜਾ ਘੁੰਮ ਕੇ ਚਲਾ ਗਿਆ, ਵਪਾਰੀ ਨੂੰ ਨੋਟਿਸ ਆ ਗਿਆ, ਸਿਪਾਹੀ ਆ ਗਿਆ, ਭਾਈ ਤੇਰੀ ਬਿਲਡਿੰਗ ਰਾਜੇ ਨੇ ਕੁਆਇਰ ਕਰ ਲਈ ਹੈ, ਪੈਸੇ ਚੱਕ ਲੱਖ ਜਾਂਦੇ, ਜੋ ਤੇਰੀ ਬਿਲਡਿੰਗ ਢਾ ਕੇ ਇੱਥੇ ਪਾਰਕ ਬਣਨੀ ਹੈ। ਉਹਨੇ ਕਿਹਾ, ਮੈਂ ਤੇ ਉੱਜੜ ਗਿਆ, ਘਰ ਵੀ ਢਾਇਆ, ਕਾਰੋਬਾਰ ਵੀ ਗਿਆ, ਮੇਰਾ ਤਾਂ ਵਪਾਰ ਹੱਟ ਦੁਕਾਨ ਹੀ ਬਾਜ਼ਾਰ ਵਿੱਚ ਹੈ, ਇਹ ਚੁਰਸਤੇ ਵਿੱਚੋਂ ਮੇਰਾ ਵਪਾਰ ਜਾਂਦਾ ਲੱਗਣਾ। ਉਹ ਜਾ ਕੇ ਫਰਿਆਦੀ ਹੋਇਆ, ਮੋਹਰੇ ਮੰਤਰੀ ਨੂੰ ਜਾ ਕੇ ਕਹਿੰਦਾ, ਮੈਂ ਮਾਰਿਆ ਜਾਵਾਂਗਾ ਜੀ, ਚੌਂਕ ਵਿੱਚ ਮੇਰੀ ਦੁਕਾਨ ਹੈ, ਉੱਥੇ ਹੀ ਮੇਰਾ ਕਾਰੋਬਾਰ ਹੈ, ਤੇ ਰਾਜੇ ਨੇ ਕਹਿ ਦਿੱਤਾ ਸਭ ਕੁਝ ਢਾ ਕੇ ਪਾਰਕ ਬਣਾਓ, ਮੈਂ ਤੇ ਲੁੱਟਿਆ ਜਾਵਾਂਗਾ। ਉਹਨੇ ਕਿਹਾ, ਵੀ ਗੱਲ ਸੁਣ, ਖਜ਼ਾਨੇ ਵਿੱਚ ਪੈਸੇ ਰੱਖਦੇ ਨੇ, ਪੈਸੇ ਚੁੱਕ ਲਾ, ਰਾਜੇ ਦਾ ਹੁਕਮ ਹੈ, ਤੇਰੀ ਬਿਲਡਿੰਗ ਢਾਈ ਜਾਏਗੀ। ਉਹ ਰੋਣ ਲੱਗ ਪਿਆ, ਬਿਮਾਰ ਵੀ ਰਹਿੰਦਾ ਸੀ, ਘਾਟਾ ਜੂ ਖਾ ਗਿਆ, ਤੇ ਹੁਣ ਮੰਤਰੀ ਨੂੰ ਤਰਸ ਆਇਆ। ਮੰਤਰੀ ਬੜਾ ਸਿਆਣਾ ਸੀ, ਉਹਨੇ ਕਿਹਾ, ਇੱਕ ਗੱਲ ਦੱਸ ਹੋਰਾਂ, ਇੰਨਿਆਂ ਸਾਲਾਂ ਤੋਂ ਤੇਰੀ ਬਿਲਡਿੰਗ ਖੜੀ ਹੈ, ਤੇਰਾ ਕਾਰੋਬਾਰ ਵਪਾਰ ਉਸੇ ਚੌਂਕ ਵਿੱਚ ਹੈ, ਇੰਨਿਆਂ ਸਾਲਾਂ ਵਿੱਚ ਰਾਜੇ ਦੇ ਚਿੱਤ ਵਿੱਚ ਕਦੇ ਖਿਆਲ ਨਹੀਂ ਆਇਆ ਇਹ ਬੰਦੇ ਦੀ ਬਿਲਡਿੰਗ ਢਾ ਕੇ ਪਾਰਕ ਬਣਾ ਦਿਓ, ਹੁਣ ਰਾਜੇ ਦੇ ਚਿੱਤ ਵਿੱਚ ਆਇਆ, ਸੱਚੋ ਸੱਚ ਦੱਸ, ਮੇਰਾ ਮਨ ਕਹਿੰਦਾ ਤੂੰ ਰਾਜੇ ਬਾਰੇ ਬੁਰਾ ਸੋਚਦਾ ਹੈ, ਤਾਂ ਰਾਜੇ ਦੇ ਮਨ ਚ ਆਇਆ ਤੇਰੇ ਬਾਰੇ, ਤੂੰ ਬੁਰਾ ਸੋਚਣਾ ਤਾਂ ਰਾਜੇ ਦੇ ਮਨ ਚ ਬੁਰਾ ਆਇਆ, ਸੱਚੋ ਸੱਚ ਦੱਸ। ਉਹ ਵਪਾਰੀ ਰੋਂਦਾ ਸੱਚ ਬੋਲ ਪਿਆ, ਕਹਿੰਦਾ ਜੀ ਬਿਲਕੁਲ ਸੱਚ ਹੈ, ਮੈਂ 1.5 ਲੱਖ ਦਾ ਚੰਦਨ ਦੀ ਲੱਕੜ ਲੈ ਕੇ ਖਰੀਦ ਕੇ ਰੱਖੀ ਹੈ, ਚਿੱਤ ਵਿੱਚ ਰਾਜਾ ਬਿਮਾਰ ਹੈ, ਉਹਨੇ ਮਰ ਜਾਣਾ, ਮੈਂ 4 ਲੱਖ ਦੀ ਵੇਚਾਂਗਾ, ਮੈਂ ਰਾਜੇ ਬਾਰੇ ਬੁਰਾ ਸੋਚਿਆ। ਉਹ ਮੰਤਰੀ ਕਹਿੰਦਾ, ਬਸ ਬੁਰੇ ਸੋਚਣ ਦਾ ਹੀ ਫਲ ਤੈਨੂੰ ਮਿਲਿਆ, ਪਰ ਕਾ ਬੁਰਾ ਨਾ ਰੱਖੋ ਚੀਤ, ਕਿਸੇ ਦਾ ਚਿੱਤ ਵਿੱਚ ਬੁਰਾ ਸੋਚੋਗੇ ਤੁਹਾਡਾ ਬੁਰਾ ਹੋਣ ਲੱਗ ਪਿਆ। ਉਹ ਮੰਤਰੀ ਨੇ ਕਿਹਾ, ਤੂੰ ਬੁਰਾ ਸੋਚਿਆ ਤਾਂ ਤੇਰਾ ਬੁਰਾ ਹੋ ਰਿਹਾ। ਕਹਿੰਦਾ ਜੀ ਮੈਨੂੰ ਬਚਾਓ ਕਿਸੇ ਤਰ੍ਹਾਂ। ਮੰਤਰੀ ਕਹਿੰਦਾ, ਇਹਦਾ ਮੈਂ ਕੀ ਕਰ ਸਕਦਾ, ਇੱਕੋ ਹੀ ਹੱਲ ਹੈ, ਤੂੰ ਰਾਜੇ ਦਾ ਭਲਾ ਮੰਗਣ ਲੱਗ ਜਾ, ਤੇਰਾ ਭਲਾ ਹੋ ਜਾ, ਰੋਜ਼ ਰਾਜੇ ਦਾ ਭਲਾ ਮੰਗੇ। ਹੁਣ ਰੋਜ਼ ਸਵੇਰੇ ਉੱਠ ਕੇ ਰਾਜੇ ਦਾ ਭਲਾ ਮੰਗਦਾ, ਐ ਰੱਬਾ ਰਾਜੇ ਦਾ ਵੀ ਭਲਾ ਕਰ, ਰਾਜੇ ਦਾ ਭਲਾ ਕਰ। ਉਹ ਭਲਾ ਮੰਗਣ ਲੱਗ ਪਿਆ। ਤੁਹਾਨੂੰ ਤਾਂ ਗੁਰੂ ਨੇ ਜੁਗਤ ਦੀ ਬੜੀ ਪਿਆਰੀ ਦੱਸੀ ਹੈ, ਸਿੱਖੋ, ਹਰ ਰੋਜ਼ ਸਵੇਰੇ ਉੱਠ ਕੇ ਜੋ ਮਰਜ਼ੀ ਰੱਬ ਕੋਲੋਂ ਮੰਗੋ, ਤੰਦਰੁਸਤੀ, ਸੁੱਖ, ਪੈਸਾ, ਪਦਾਰਥ, ਕਾਰੋਬਾਰ, ਅਖੀਰ ਉੱਤੇ ਇੱਕ ਚੀਜ਼ ਗੁਰੂ ਨੇ ਦੇਤੀ, ਉਹ ਸਿੱਖਾ ਤੇਰਾ ਕਦੇ ਬੁਰਾ ਨਹੀਂ ਹੋ ਸਕਦਾ। ਪਤਾ ਕਿਉਂ? ਜਦੋਂ ਤੂੰ ਅਰਦਾਸ ਪੂਰੀ ਕਰਨੀ ਹੈ, ਤੂੰ ਜ਼ਰੂਰ ਕਹਿਣਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਸਿੱਖ ਕਦੇ ਬੁਰਾ ਨਹੀਂ ਕਰ ਸਕਦਾ ਕਿਸੇ, ਕਿਉਂਕਿ ਉਹਨੇ ਅਰਦਾਸ ਵਿੱਚ ਅਖੀਰ ਤੇ ਕਹਿਣਾ ਕਹਿਣਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਉਹਦਾ ਭਲਾ ਹੋਣਾ ਹੀ ਹੋਣਾ ਭਾਈ। ਹੁਣ ਰੋਜ਼ ਰਾਜੇ ਦਾ ਭਲਾ ਮੰਗਦਾ, ਰਾਜੇ ਦਾ ਭਲਾ ਹੋ ਜਾਏ, ਰਾਜਾ ਤੰਦਰੁਸਤ ਹੋ ਜਾਏ, ਰੱਬਾ ਰਾਜੇ ਦਾ ਭਲਾ ਕਰ। ਕਹਿੰਦੇ ਮਹੀਨਾ 2 ਲੰਘੇ, ਰਾਜਾ ਫਿਰ ਅੱਜ ਪਰਜਾ ਵਿੱਚ ਆਇਆ। ਜਦੋਂ ਉਸੇ ਚੁਰਸਤੇ ਚੌਂਕ ਵਿੱਚ ਆਇਆ, ਉਹ ਬਿਲਡਿੰਗ ਵੇਖ ਕੇ ਰਾਜਾ ਗੁੱਸੇ ਹੋਇਆ, ਮੰਤਰੀ ਨੂੰ ਕਹਿੰਦਾ, ਕਦੋਂ ਦਾ ਹੁਕਮ ਦਿੱਤਾ ਆ ਢਾਈ ਦੀ ਬਿਲਡਿੰਗ? ਤੁਹਾਨੂੰ ਕਿਹਾ ਸੀ ਇੱਥੇ ਪਾਰਕ ਬਣਾਓ, ਇਹ ਜਿਹੜੇ ਵਪਾਰੀ ਦੀ ਕੋਈ ਬਿਲਡਿੰਗ ਹੈ, ਮਕਾਨ ਹੈ, ਢਾ ਦਿਓ, ਉਹਨੂੰ ਪੈਸੇ ਦਿਓ, ਤੇ ਇਹ ਜਗ੍ਹਾ ਉੱਤੇ ਪਾਰਕ ਹੋਣੀ ਚਾਹੀਦੀ। ਮੰਤਰੀ ਨੇ ਹੱਥ ਜੋੜ ਕੇ ਕਿਹਾ, ਬਾਦਸ਼ਾਹ ਸਲਾਮਤ,
ਤੁਹਾਡੇ ਹੁਕਮ ਦੀ ਤਮੀਲ ਹੋਏਗੀ, ਥੋੜਾ ਕੰਮ ਲੇਟ ਹੋ ਗਿਆ, ਪਰ ਇੱਕ ਬੇਨਤੀ ਹੈ, ਇਹ ਬਿਲਡਿੰਗ ਬਹੁਤ ਪੁਰਾਣੀ ਹੈ ਤੇ ਪੁਰਾਣੀਆਂ ਇਮਾਰਤਾਂ ਸ਼ਹਿਰ ਦੀਆਂ ਸ਼ਾਨ ਹੋਇਆ ਕਰਦੀਆਂ ਨੇ, ਪੁਰਾਣੀ ਇਮਾਰਤ ਆਪਣੇ ਰਾਜ ਦੀ ਸ਼ਾਨ ਹੈ, ਇੰਨੀ ਪੁਰਾਣੀ ਇਮਾਰਤ ਢਾਵਾਂਗੇ, ਪੁਰਾਣੀਆਂ ਇਮਾਰਤਾਂ ਤਾਂ ਸ਼ਾਨ ਵਧਾਉਂਦੀਆਂ ਨੇ, ਇਹਨੂੰ ਸਵਾਰ ਕੇ ਰੱਖਣਾ ਚਾਹੀਦਾ। ਰਾਜੇ ਦਾ ਇੱਕਦਮ ਪੋਜ਼ਿਟਿਵ ਖਿਆਲ ਆ ਗਿਆ, ਖਿਆਲ ਨੂੰ ਬਦਲ ਗਿਆ, ਹੁਣ ਭਲਾ ਮੰਗਣ ਲੱਗ ਪਿਆ। ਉਹੀ ਰਾਜਾ ਫਿਰ ਕਹਿੰਦਾ ਅੱਛਾ ਗੱਲ ਤਾਂ ਠੀਕ ਹੈ, ਇੰਜ ਕਰੋ ਫਿਰ ਜਿਹਦੀ ਵੀ ਬਿਲਡਿੰਗ ਹੈ ਸਰਕਾਰੀ ਖਰਚੇ ਤੈਨੂੰ ਰੰਗ ਰੋਗਨ ਕਰਾ ਕੇ ਨਾ ਸੋਹਣੀ ਬਣਾਓ, ਇਹ ਚੁਰਸਤੇ ਵਿੱਚ ਹੈ, ਮੇਰੇ ਰਾਜ ਦੀ ਸ਼ਹਿਰ ਦੀ ਸ਼ਾਨ ਹੈ, ਇਹਨੂੰ ਸੋਹਣਾ ਬਣਾ ਕੇ ਰੱਖੋ, ਇਹਨੂੰ ਚੂਨਾ ਗੱਜ ਲਾ ਕੇ ਲਿਪ ਕੇ ਇਹਨੂੰ ਰੰਗ ਕਰਕੇ ਵਧੀਆ ਬਣਾਓ। ਉਹ ਮੰਤਰੀ ਕਹਿੰਦਾ ਜੀ ਜਿਵੇਂ ਤੁਹਾਡਾ ਹੁਕਮ। ਅਗਲੇ ਦਿਨ ਹੀ ਬੰਦੇ ਲਾਤੇ, ਹੁਣ ਵਪਾਰੀ ਦਾ ਇੱਕ ਪੈਸਾ ਨਹੀਂ ਲੱਗਾ, ਉਹਦੀ ਬਿਲਡਿੰਗ ਨੂੰ ਚਾਰ ਚੁਫੇਰਿਓਂ ਚੂਨਾ ਲਾ ਕੇ ਲਿਪ ਕੇ ਰੰਗ ਕਰਕੇ ਰੋਗਨ ਕਰਕੇ ਵਧੀਆ ਬਣਾ ਦਿੱਤਾ। ਉਹ ਵਪਾਰੀ ਹੱਥ ਜੋੜ ਮੰਤਰੀ ਨੂੰ ਕਹਿੰਦਾ ਤੂੰ ਮੈਨੂੰ ਰਾਹੇ ਪਾ ਦਿੱਤਾ, ਮੈਂ ਰਾਜੇ ਦਾ ਬੁਰਾ ਚਿਤਵਿਆ, ਮੇਰਾ ਬੁਰਾ ਹੋਇਆ, ਮੈਂ ਰਾਜੇ ਦਾ ਭਲਾ ਚਿਤਵਣ ਲੱਗ ਪਿਆ, ਰੱਬ ਨੇ ਮੇਰਾ ਭਲਾ ਕਰਾ ਦਿੱਤਾ। ਏਦਾਂ ਯਾਦ ਰੱਖਿਓ, ਪਰ ਕਾ ਬੁਰਾ ਨਾ ਰੱਖੋ ਚੀਤ। ਇੱਕ ਤਾਂ ਗੱਲ ਹੁਣ ਯਾਦ ਰਹੇਗੀ ਨਾ ਤੁਹਾਨੂੰ, ਵੀ ਕਿਸੇ ਦਾ ਬੁਰਾ ਨਹੀਂ ਕਰਨਾ।

0: ਇੱਕ ਘਰ ਅਸੀਂ ਪ੍ਰਸ਼ਾਦਾ ਛਕਣ ਗਏ, ਉਹਨਾਂ ਦੀ ਸਿਆਣੀ ਮਾਈ ਉਹ ਕਹਿੰਦੀ ਆ ਨੌ ਨੂੰ ਤਾਂ ਸਮਝਾਓ ਮੇਰੀਆਂ ਨੌਹਾਂ ਨੂੰ। ਮੈਂ ਕਿਹਾ ਕੀ ਹੋਇਆ? ਕਹਿੰਦੀ ਨਾ ਇਹ ਮੰਗਲਵਾਰ ਦੇਖਦੀ ਆ ਨਾ ਸ਼ਨੀਵਾਰ ਦੇਖਦੀ ਆ, ਸਿਰ ਖਿਲਾਰ ਕੇ ਨਹਾ ਕੇ ਬਹਿ ਜਾਂਦੀ। ਮੈਂ ਕਿਹਾ ਸ਼ਨੀ ਮੰਗਲਵਾਰ ਬੇਬੇ ਕੀ ਹੁੰਦਾ? ਕਹਿੰਦੀ ਨਹੀਂ ਭਾਈ ਸਾਹਿਬ ਮਾੜੇ ਹੁੰਦੇ ਦਿਨ। ਸਾਧ ਸੰਗਤ ਦੇ ਸ਼ਨੀਵਾਰ ਕਿਸੇ ਨੂੰ ਭੁੱਖ ਨਹੀਂ ਲੱਗਦੀ, ਦੱਸੋ ਮੰਗਲਵਾਰ ਕਿਸੇ ਦਾ ਜਨਮ ਨਹੀਂ ਹੁੰਦਾ ਕਿ ਮੌਤ ਨਹੀਂ ਹੁੰਦੀ? ਹਾਂ ਸਗਨ ਅਪ ਸਗਨ ਉਹਨਾਂ ਨੂੰ ਲੱਗ ਸਕਦਾ ਜਿਹਨਾਂ ਨੂੰ ਰੱਬ ਨਾ ਚੇਤੇ ਆਵੇ। ਦਿਨ ਕੋਈ ਵੀ ਹੋਵੇ, ਉੱਠਦਿਆਂ ਸਾਰ ਪਹਿਲਾਂ ਜਪ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਹ ਦੱਸੇ, ਕਹਿੰਦੇ ਜਦੋਂ ਸਵੇਰੇ ਦਿਨ ਚੜੇ ਤੇਰਾ ਫਸਟ ਵਰਕ ਪਹਿਲਾ ਕੰਮ ਐਵਰੀ ਡੇ ਇਹ ਹੋਣਾ ਚਾਹੀਦਾ, ਉੱਠਦਿਆਂ ਸਾਰ ਪਹਿਲਾਂ ਕਹਿ ਦਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਤੇਰੇ ਲਈ ਦਿਨ ਸਾਰੇ ਭਲੇ ਨੇ, ਪੜੋ ਬਾਣੀ ਦੇ ਬਚਨ। ਸਾਹਿਬ ਕਹਿੰਦੇ ਗੁਰ ਸਤ ਗੁਰ ਕਾਜੋ ਸਿੱਖ ਖਾਏ, ਪੜੋ ਗੁਰ ਸਤ ਗੁਰ ਕਾਜੋ। ਉਹ ਕੀ ਕਰੇ? ਸੋ ਭਲ ਕੇ ਉਠ ਹਰ ਨਾਮ ਦਿਆਵੇ, ਸੋ ਭਲ ਕੇ ਉਠ ਹਰ, ਉੱਠਦਿਆਂ ਸਾਰ ਕਵੇ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਭ ਦਿਨ ਭਲੇ ਨੇ, ਕੋਈ ਸਗਨ ਅਪ ਸਗਨ ਨਹੀਂ, ਕੋਈ ਚੰਗਾ ਮਾੜਾ ਦਿਨ ਨਹੀਂ, ਤੁਹਾਡੇ ਵਾਸਤੇ ਭਲਾ ਹੀ ਭਲਾ ਹੈ ਸਭ ਕੋਈ। ਇਸ ਲਈ ਸਾਹਿਬ ਨੇ ਕਿਹਾ ਜੇ ਤੈਨੂੰ ਫਿਰ ਕ੍ਰੋਧ ਆਉਂਦਾ ਹੈ, ਮਨ ਚ ਬੁਰੇ ਖਿਆਲ ਆਉਂਦੇ ਨੇ, ਉਹਦਾ ਇਲਾਜ ਸੁਣ ਲਓ। ਮਹਾਰਾਜ ਕੀ ਹੈ? ਕਹਿੰਦੇ ਜੇ ਕ੍ਰੋਧ ਮਨ ਵਿੱਚ ਲੰਬਾ ਸਮਾਂ ਰਹਿਣ ਲੱਗ ਜਾਏ ਨਾ, ਤੂੰ ਚਾਹੁੰਦਾ ਤੈਨੂੰ ਰੋਗ ਨਾ ਲੱਗੇ, ਤੇਰੀ ਦੇਹੀ ਨੂੰ ਰੋਗ ਨਾ ਲੱਗੇ, ਫਿਰ ਕ੍ਰੋਧ ਤੋਂ, ਕਾਮ ਤੋਂ, ਵਿਕਾਰਾਂ ਤੋਂ, ਲੋਭ ਤੋਂ, ਬਾਸ਼ਨਾ ਤੋਂ ਬਚ। ਉਹਦੇ ਬਚਣ ਦਾ ਇੱਕੋ ਹੀ ਹੱਲ ਹੈ, ਜਦੋਂ ਤੇਰੇ ਮਨ ਵਿੱਚ ਕੋਈ ਕ੍ਰੋਧ ਬੁਰਾ ਖਿਆਲ ਆਵੇ, ਉਦੋਂ 5-7 ਵਾਰ ਚੁੱਪ ਕਰਕੇ ਕਹਿ ਦਿਆ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ। 10 ਵਾਰ ਕਿਹਾ ਕਰੋ, 10 ਫੁੱਟ ਦੂਰ ਹੋ ਜਾਏਗਾ ਤੁਹਾਡੇ ਕ੍ਰੋਧ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।

ਦੁਨੀਆਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਆਕਾਰ ਵਿੱਚ ਛੋਟੀਆਂ ਨਜ਼ਰ ਆਉਂਦੀਆਂ ਨੇ, ਜਦੋਂ ਦੁਨੀਆਂ ਵਿੱਚ ਉਹਨਾਂ ਦੀ ਕੀਮਤ ਪੈਂਦੀ ਹੈ ਤਾਂ ਸਤਸੰਗਤ ਉਹਨਾਂ ਦਾ ਮੁੱਲ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਨਾਲੋਂ ਵੀ ਵੱਡਾ ਹੁੰਦਾ। ਸੰਸਾਰ ਵਿੱਚ ਮਨੁੱਖ ਨੂੰ ਭੁਲੇਖਾ ਰਹਿੰਦਾ ਕਿ ਸ਼ਾਇਦ ਮੈਨੂੰ ਦੁਨੀਆਂ ਵਿੱਚ ਸੁੱਖ ਧਨ ਦੌਲਤ ਪਦਾਰਥ ਜਾਂ ਹੋਰ ਚੀਜ਼ਾਂ ਸਾਧਨਾਂ ਵਿੱਚੋਂ ਪ੍ਰਾਪਤ ਹੋਏਗਾ। ਪਾਤਸ਼ਾਹ ਨੇ ਬਚਨ ਗਏ, ਕਹਿੰਦੇ ਭਾਈ ਸਭ ਤੋਂ ਕੀਮਤੀ ਚੀਜ਼ ਗੁਰੂ ਦਾ ਦਿੱਤਾ ਹੋਇਆ ਮੰਤਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਜੇ ਕੋਈ ਖਿੰਨ ਸਮੇਂ ਵਾਸਤੇ ਵੀ ਕਿਸੇ ਉੱਤੇ ਕਿਰਪਾ ਬਖਸ਼ਿਸ਼ ਹੋ ਜਾਏ, ਕੋਈ ਸੁਰਤ ਜੋੜ ਕੇ ਜਪ ਲੈ ਸਤਨਾਮ ਸ੍ਰੀ ਵਾਹਿਗੁਰੂ, ਤਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਤਰ ਉਸ ਨੂੰ ਬਹੁਤ ਵੱਡੇ ਵੱਡੇ ਸੰਕਟਾਂ ਤੋਂ ਬਚਾ ਲੈਂਦਾ। ਦੁਨਿਆਵੀ ਤੌਰ ਤੇ ਮਨੁੱਖ ਦੇ ਕੋਲ ਤਿੰਨ ਚੀਜ਼ਾਂ ਨੇ, ਇੱਕ ਸਿਆਣਪ, ਇੱਕ ਪੈਸਾ ਧਨ ਦੌਲਤ, ਔਰ ਦੂਸਰਾ ਦੁਨੀਆਂ ਵਿੱਚ ਬਹੁਤ ਸਾਰੇ ਬੰਦਿਆਂ ਦਾ ਸਹਿਯੋਗ ਹੋਣਾ। ਤਿੰਨਾਂ ਚੀਜ਼ਾਂ ਤੇ ਬੰਦਾ ਮਾਣ ਕਰਦਾ ਜਾਂ ਆਪਣੀ ਸਿਆਣਪ ਉੱਤੇ ਕਿ ਮੈਂ ਸਾਰੇ ਕੰਮ ਅਕਲ ਨਾਲ ਸਹੀ ਕਰ ਲੈਣੇ ਨੇ, ਜਾਂ ਫਿਰ ਉਹ ਧਨ ਪੈਸੇ ਉੱਤੇ ਮਾਣ ਕਰਦਾ ਕਿ ਮੈਂ ਜੋ ਮਰਜ਼ੀ ਖਰੀਦ ਲਾਂ, ਜਾਂ ਫਿਰ ਬੰਦੇ ਦਾ ਮਾਣ ਹੁੰਦਾ ਕਿ ਮੇਰੇ ਮਗਰ ਬੰਦੇ ਬਹੁਤ ਨੇ। ਪਰ ਪਾਤਸ਼ਾਹ ਨੇ ਬਚਨ ਕਿਹਾ ਭਾਈ ਇਹ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਸੰਸਾਰ ਵਿੱਚ ਕਈ ਵਾਰ ਤੁਸ਼ ਵੀ ਨਹੀਂ ਰਹਿੰਦੀਆਂ। ਇੱਕ ਵਕਤ ਇਸ ਤਰ੍ਹਾਂ ਦਾ ਆਉਂਦਾ ਜਿੱਥੇ ਸਿਆਣਪ ਪੈਸਾ ਤੇ ਬੰਦੇ ਦਾ ਵੱਲ ਜਿਹੜਾ ਉਹ ਕੰਮ ਨਹੀਂ ਆਉਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਕੀਮਤੀ ਚੀਜ਼ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਿਹਾ, ਭਾਈ ਕਿਸੇ ਵੀ ਕੰਮ ਵਿੱਚ ਤੇਰੀ ਸਿਆਣਪ ਨਾਲ ਕੀਤੇ ਹੋਏ ਕੰਮ ਫੇਲ ਹੋ ਸਕਦੇ ਨੇ। ਬਹੁਤ ਲੋਕ ਨੇ ਸਾਧ ਸੰਗਤ ਜਿਹੜੇ ਬੁੱਧੀਜੀਵ ਨੇ, ਕਈ ਵਾਰ ਉਹਨਾਂ ਦੇ ਲਏ ਹੋਏ ਫੈਸਲੇ ਜਿਹੜੇ ਨੇ ਉਹ ਗਲਤ ਹੁੰਦੇ ਨੇ, ਉਹਨਾਂ ਨੂੰ ਬਦਲਣੇ ਪੈਂਦੇ ਨੇ। ਦੇਸ਼ ਚਲਾਉਣ ਵਾਲੇ ਲੋਕ ਜਿਨ੍ਹਾਂ ਕੋਲ ਬਹੁਤ ਬੁੱਧੀ ਅਰਥ ਸ਼ਾਸਤਰੀ ਬੰਦੇ ਨੇ, ਕਈ ਵਾਰ ਉਹਨਾਂ ਨੂੰ ਵੀ ਆਪਣੇ ਫੈਸਲੇ ਬਦਲਣੇ ਪੈਂਦੇ ਨੇ, ਕੀਤੇ ਹੋਏ ਫੈਸਲੇ ਉਹਨਾਂ ਨੂੰ ਵੀ ਲੱਗਦਾ ਵੀ ਗਲਤ ਹੈ। ਮਨੁੱਖ ਦੀ ਸਿਆਣਪ ਜਿਹੜੀ ਹੈ ਉਹ ਦੁਨੀਆਂ ਵਿੱਚ ਸਦਾ ਸਹੀ ਨਹੀਂ ਹੋ ਸਕਦੀ, ਸਦਾ ਸੁੱਖ ਨਹੀਂ ਦੇ ਸਕਦੀ। ਬਹੁਤ ਵਾਰ ਫੈਸਲੇ ਕੀਤੇ ਉੱਤੇ ਪਛਤਾਵਾ ਹੁੰਦਾ ਹੈ ਕਿ ਜੀ ਜੇ ਆਹ ਕੰਮ ਉਦੋਂ ਨਾ ਕਰਦੇ ਤੇ ਫਿਰ ਆਹ ਕੁਝ ਨੁਕਸਾਨ ਨਹੀਂ ਸੀ ਹੋਣਾ, ਉਹਨਾਂ ਫੈਸਲਿਆਂ ਤੇ ਪਛਤਾਵਾ ਹੋਣ ਲੱਗ ਪੈਂਦਾ। ਇਸੇ ਲਈ ਪਾਤਸ਼ਾਹ ਨੇ ਬਚਨ ਕਹੇ ਭਾਈ ਜਿੱਥੇ ਕੋਈ ਚੀਜ਼ ਕੰਮ ਨਾ ਆਵੇ ਉੱਥੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਸਰਾ ਲਈ, ਨਾਮ ਦਾ ਆਸਰਾ ਲੈ ਕੇ ਪਰਮਾਤਮਾ ਦੇ ਆਸਰੇ ਨਾਲ ਕੀਤਾ ਹੋਇਆ ਕੰਮ ਹਮੇਸ਼ਾ ਸਹੀ ਹੁੰਦਾ, ਔਰ ਜੇ ਉਹਦੇ ਵਿੱਚ ਕੋਈ ਰੁਕਾਵਟ ਵੀ ਹੋਵੇ ਤਾਂ ਅਕਾਲ ਪੁਰਖ ਰੱਬ ਜਿਹੜਾ ਉਹਨੂੰ ਸਹੀ ਕਰਨ ਦੀ ਸਮਰੱਥਾ ਰੱਖਦਾ। ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿੰਨ ਮਹੇ ਉਦਾਰੀ। ਜਿੱਥੇ ਕੋਈ ਕੰਮ ਨਾ ਆਵੇ ਉੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਔਰ ਪਰਮੇਸ਼ਰ ਦਾ ਆਸਰਾ, ਰੱਬ ਦਾ ਸਹਾਰਾ, ਜਿਹੜਾ ਅਕਾਲ ਪੁਰਖ ਦਾ ਆਸਰਾ ਲੈ ਕੇ ਚੱਲਦਾ ਉਹਨੂੰ ਦੁਨੀਆਂ ਵਿੱਚ ਕਦੇ ਨਿਆਸਰਾ ਨਹੀਂ ਹੋਣਾ ਪੈਂਦਾ। ਜਿਸ ਦਾ ਦੁਨੀਆਂ 'ਚ ਕੋਈ ਆਸਰਾ ਨਾ ਰਵੇ ਉਹਦਾ ਆਸਰਾ ਅਕਾਲ ਪੁਰਖ ਵਾਹਿਗੁਰੂ ਬਣਦਾ। ਉਹ ਪਰਮਾਤਮਾ ਦਾ ਖਿੰਨ ਮਾਤਰ ਜਪਿਆ ਹੋਇਆ ਨਾਮ ਸਾਡੇ ਗਲਤ ਕੰਮਾਂ ਨੂੰ ਵੀ ਸਹੀ ਕਰਾਰ ਦੇ ਸਕਦਾ, ਭਾਵ ਸਹੀ ਦਿਸ਼ਾ ਦੇ ਸਕਦਾ। ਕਿਉਂਕਿ ਮਨੁੱਖ ਦੀ ਇੰਨੀ ਸੋਚ, ਇੰਨੀ ਸਿਆਣਪ ਨਹੀਂ ਕਿ ਸਾਰੇ ਕੰਮ ਆਪਾਂ ਦੁਨੀਆਂ ਵਿੱਚ ਸਹੀ ਕਰ ਸਕੀਏ। ਇਸੇ ਲਈ ਪਾਤਸ਼ਾਹ ਨੇ ਕਿਹਾ ਹਰ ਕੰਮ ਤੋਂ ਪਹਿਲਾਂ ਗੁਰਸਿੱਖੀ ਦੀ ਨਿਸ਼ਾਨੀ ਹੈ, ਗੁਰਸਿੱਖ ਪਹਿਲਾਂ ਅਕਾਲ ਪੁਰਖ ਦਾ ਆਸਰਾ ਲੈਂਦਾ। ਕੋਈ ਕੰਮ ਹੋਵੇ, ਕੀਤਾ ਲੋੜੀਏ ਕੰਮ ਸੋ ਹਰ ਪੈ ਅੱਖੀ ਹੈ, ਉਹ ਰੱਬ ਨੂੰ ਪਹਿਲਾਂ ਕਹਿੰਦਾ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ, ਜਿਹੜੇ ਕੰਮ ਵਿੱਚ ਸਤਿਗੁਰੂ ਸਾਖੀ ਬਣ ਜਾਣ, ਜਾਮਣੀ ਪਾ ਦੇਣ ਸਾਧ ਸੰਗਤ, ਉਸ ਕਾਰਜ ਦੀ ਜ਼ਿੰਮੇਵਾਰੀ ਫਿਰ ਗੁਰੂ ਦੀ ਹੈ। ਉਸ ਕਾਰਜ ਨੂੰ ਗੁਰੂ ਕਦੇ ਵੀ ਵਿਗੜਨ ਨਹੀਂ ਦਿੰਦਾ, ਉਸ ਕੰਮ ਨੂੰ ਕਦੇ ਵੀ ਕੀਤੇ ਹੋਏ ਕਾਰਜ ਤੇ ਬੰਦੇ ਨੂੰ ਪਛਤਾਵਾ ਨਹੀਂ ਹੋਏਗਾ। ਕਿਉਂ

ਕਿ ਗੁਰੂ ਦੇ ਆਸਰੇ ਕੀਤਾ। ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਖਿੰਨ ਜਪਿਆ ਹੋਇਆ ਨਾਮ ਵੀ ਜਿਹੜਾ ਹੈ ਉਹ ਤੈਨੂੰ ਬਹੁਤ ਵੱਡਾ ਸੁੱਖ ਦੇ ਸਕਦਾ। ਜਿਵੇਂ ਦੁਨਿਆਵੀ ਤੌਰ ਤੇ ਕਿਸੇ ਬੰਦੇ ਕੋਲ ਚੈੱਕ ਹੋਵੇ ਬੈਂਕ ਦਾ, ਹੁਣ ਉਹ ਚੈੱਕ ਦਾ ਆਕਾਰ ਤਾਂ ਬਿਲਕੁਲ ਛੋਟਾ ਹੈ, ਉਹਨੂੰ ਤੁਸੀਂ ਫੋਲਡ ਕਰਕੇ ਜੇਬ ਵਿੱਚ ਪਾ ਸਕਦੇ ਹੋ, ਪਰਸ ਵਿੱਚ ਪਾ ਸਕਦੇ ਹੋ, ਪਰ ਜਦੋਂ ਕਿਸੇ ਬੈਂਕ ਵਿੱਚ ਉਹ ਕੈਸ਼ ਹੁੰਦਾ ਤਾਂ ਸਾਧ ਸੰਗਤ ਉਹਦਾ ਹਜ਼ਾਰਾਂ ਲੱਖਾਂ ਰੁਪਈਆ ਮਿਲਦਾ, ਫਿਰ ਉਹ ਜੇਬ ਵਿੱਚ ਪੈਸੇ ਨਹੀਂ ਪੈਂਦੇ, ਉਹ ਫਿਰ ਥੈਲਿਆਂ ਵਿੱਚ ਬੈਗ ਵਿੱਚ ਪਾਉਣੇ ਪੈਂਦੇ ਨੇ। ਏਦਾਂ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਹੈ ਤਾਂ ਪਰਮਾਤਮਾ ਦਾ ਨਾਮ ਬਿਲਕੁਲ ਛੋਟਾ ਜਿਹਾ, ਕੋਈ ਕਵੇ ਸਤਨਾਮ ਸ੍ਰੀ ਵਾਹਿਗੁਰੂ, ਪਰ ਖਿੰਨ ਮਾਤਰ ਜਪਿਆ ਨਾਮ ਵੀ ਜਦੋਂ ਕੀਮਤ ਪੈਂਦੀ ਹੈ ਉਦੋਂ ਹਨੇਰੇ ਸੁੱਖ ਪ੍ਰਾਪਤ ਹੁੰਦੇ ਨੇ। ਦੂਜੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ, ਕਹਿੰਦੇ ਬੋਹੜ ਦਾ ਦਰਖਤ ਉਹਦਾ ਬੀਜ ਵੇਖੋ। ਹੁਣ ਬੋਹੜ ਦੇ ਦਰਖਤ ਦਾ ਬੀਜ ਹੈ ਤਾਂ ਬਿਲਕੁਲ ਛੋਟਾ ਜਿਹਾ, ਪਰ ਜਦੋਂ ਬੀਜ ਦਿੱਤਾ ਜਾਵੇ ਉਹ ਲੱਖਾਂ ਬੀਜਾਂ ਨੂੰ ਜਨਮ ਦਿੰਦਾ, ਉਹ ਬਹੁਤ ਵੱਡਾ ਹੋ ਜਾਂਦਾ। ਉਹ ਬੋਹੜ ਦੇ ਦਰਖਤ ਥੱਲੇ 500 ਪੌਂਦਾ ਵੀ 600 ਛਾਵੇਂ ਬਿਠਾ ਦਿਓ, ਇੰਨਾ ਵੱਡਾ ਫੈਲ ਜਾਂਦਾ ਉਹ ਦਰਖਤ। ਏਦਾਂ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹਦਾ ਆਸਰਾ ਲੈ ਕੇ ਚੱਲੋ, ਉਹ ਤੁਹਾਨੂੰ ਬਹੁਤ ਘਣੇ ਸੁੱਖ ਦੇ ਸਕਦਾ, ਉਹ ਬਹੁਤ ਘਣਾ ਆਨੰਦ ਦੇ ਸਕਦਾ। ਤਾਂਹੀਓ ਪਾਤਸ਼ਾਹ ਕਹਿੰਦੇ ਚੇਤ ਗੋਬਿੰਦ, ਰੱਬ ਨੂੰ ਚੇਤੇ ਕਰ, ਉਹਦਾ ਅਰਾਧਨ ਕਰ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਸੰਗਤ ਵਿੱਚ ਬਹਿ ਕੇ ਰਸਨਾ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਤੈਨੂੰ ਘਣਾ ਭਾਵ ਬਹੁਤ ਸੰਘਣਾ ਸੁੱਖ ਆਨੰਦ ਪ੍ਰਾਪਤ ਹੋ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਜਿਵੇਂ ਬੋਹੜ ਦੇ ਦਰਖਤ ਦਾ ਬੀਜ ਜਦੋਂ ਫਲੀਭੂਤ ਹੋ ਜਾਂਦਾ ਤਾਂ ਬਹੁਤ ਫੈਲ ਜਾਂਦਾ, ਬਹੁਤ ਘਣੀ ਛਾਂ ਦਿੰਦਾ। ਜਦੋਂ ਕੋਈ ਚੈੱਕ ਜਿਹੜਾ ਉਹ ਬੈਂਕ ਵਿੱਚ ਹੁੰਡੀ ਕੈਸ਼ ਹੋ ਜਾਂਦੀ ਹੈ ਤਾਂ ਲੱਖਾਂ ਰੁਪਏ ਨਾਲ ਝੋਲੇ ਭਰ ਜਾਂਦੇ ਨੇ। ਏਦਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ, ਆਕਾਰ ਵਿੱਚ ਤਾਂ ਹੀਰਾ ਬਹੁਤ ਛੋਟਾ ਹੈ, ਉਹਨੂੰ ਕੋਈ ਜੇਬ ਵਿੱਚ ਪਾ ਕੇ ਘੁੰਮੀ ਜਾਏ ਕਿਸੇ ਨੂੰ ਪਤਾ ਨਹੀਂ ਲੱਗਦਾ ਇਹਨੇ ਹੀਰਾ ਪਾਇਆ ਜੇਬ 'ਚ। ਜਦੋਂ ਹੀਰੇ ਦਾ ਮੁੱਲ ਪੈਂਦਾ ਫਿਰ ਲੱਖਾਂ ਰੁਪਈਆ ਮਿਲਦਾ। ਏਦਾਂ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਹੀਰਾ ਹੈ ਤਾਂ ਛੋਟਾ, ਤਨਕ ਸੋ ਦਿਖਾਈ ਦੇਤ ਮੋਲ ਕੀ ਦਮਕਨ ਭਰਤ ਭੰਡਾਰ ਜੀ, ਜੈਸੇ ਬਰ ਬੰਧੇ ਹੁੰਡੀ ਲਗਤ ਨ ਭਾਰ ਕਸ਼ੂ, ਅੱਗੇ ਜਾਏ ਪਾਈਅਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸਿਵ ਵਿਧ ਕਰੇ ਬਿਰਖਾ ਵਿਸਥਾਰ ਜੀ, ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ। ਏਦਾਂ ਗੁਰੂ ਦਾ ਬਚਨ ਹੈ, ਗੁਰੂ ਦਾ ਸ਼ਬਦ ਹੈ, ਜੇ ਕੋਈ ਗੁਰੂ ਦਾ ਬਚਨ ਕਮਾ ਲੈ, ਗੁਰੂ ਦਾ ਦਿੱਤਾ ਸ਼ਬਦ ਜਪ ਲੈ, ਤਾਂ ਭਾਈ ਗੁਰਦਾਸ ਜੀ ਲਿਖਦੇ ਭਾਈ ਉਹਨੂੰ ਏਦਾਂ ਸੁੱਖ ਮਿਲਦਾ, ਲੱਗਣ ਨੂੰ ਤਾਂ ਐਂ ਲੱਗਦਾ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ, ਪਰ ਬਹੁਤ ਵੱਡੀਆਂ ਬਖਸ਼ਿਸ਼ਾਂ ਹੋ ਜਾਂਦੀਆਂ। ਤਾਂ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਇਸੇ ਤਰ੍ਹਾਂ ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹੱਤਮ ਗਏ ਹਰਿਦੁਆਰ ਜੀ। ਭਾਈ ਉਹਦਾ ਮਹੱਤਵ ਵੇਖੋ, ਜਦੋਂ ਨਾਮ ਜਪੇ ਦਾ ਫਲ ਮਿਲਦਾ ਫਿਰ ਦੁਨੀਆਂ ਵਿੱਚ ਜਿਹੜਾ ਪੈਸਾ ਅਕਲ ਸਿਆਣਪ ਬੰਦਿਆਂ ਤੋਂ ਸੁੱਖ ਨਹੀਂ ਮਿਲਦਾ, ਉਹ ਸੁੱਖ ਗੁਰੂ ਦੇ ਸ਼ਬਦ ਚੋਂ ਮਿਲਦਾ। ਤਾਂਹੀ ਹਜ਼ੂਰ ਨੇ ਬਚਨ ਕਹੇ ਮਾਧੋ ਹਮਰਾ ਧੰਨ, ਭਾਈ ਸਾਡਾ ਧੰਨ ਕਿਹੜਾ ਹੈ, ਵਾਹਿਗੁਰੂ ਦਾ ਨਾਮ। ਕਹਿੰਦੇ ਹਮਰਾ ਧੰਨ ਮਾਧੋ ਗੋਬਿੰਦ ਧਰਣੀ ਧਰ, ਇਹ ਸਾਰ ਧੰਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ। ਭਾਈ ਜਿਹੜਾ ਸੁਖ ਸੇਵਾ ਵਿੱਚ ਨਾਮ ਵਿੱਚ ਹੈ ਉਹ ਰਾਜ ਗੱਦੀਆਂ ਤੇ ਬਹਿ ਕੇ ਸੁੱਖ ਨਹੀਂ ਹੈ, ਜਿਹੜਾ ਸੁੱਖ ਨਾਮ ਵਿੱਚ ਹੈ ਜਾਂ ਗੁਰੂ ਦੀ ਸੇਵਾ ਵਿੱਚ ਹੈ ਉਹ ਹੋਰ ਕਿਸੇ ਚੀਜ਼ ਚੋਂ ਨਹੀਂ ਮਿਲ ਸਕਦਾ। ਬੰਦਾ ਕਵੇ ਮੈਂ ਸਿਆਣਪ ਨਾਲ ਸੁੱਖ ਲੈ ਲੈਣੇ ਤਾਂ ਮਿਲਦੇ ਨਹੀਂ, ਵੱਡੇ ਵੱਡੇ ਸਿਆਣਪਾਂ ਵਾਲੇ ਬੰਦੇ ਬਾਅਦ ਚ ਪਛਤਾਉਂਦੇ ਨੇ, ਵੱਡੇ ਵੱਡੇ ਸਿਆਣਪ ਵਾਲੇ ਬੰਦੇ ਜਿਹੜੇ ਨੇ ਸਾਧ ਸੰਗਤ ਤੋਂ ਗ੍ਰਸਤੀ ਵਿੱਚ ਫੇਲ ਹੋ ਗਏ। ਇਸ ਲਈ ਸਿਆਣਪ ਅਕਲ ਪੈਸਾ ਇਹ ਸਭ ਕੁਝ ਇਹਨਾਂ ਤੋਂ ਉੱਪਰ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਜਦੋਂ ਕੋਈ ਨਾਮ ਦਾ ਆਸਰਾ ਲੈਂਦਾ ਫਿਰ ਅਕਾਲ ਪੁਰਖ ਵਾਹਿਗੁਰੂ ਉਹਦੇ ਕਾਰਜਾਂ ਵਿੱਚ ਸਾਖੀ ਬਣਦੇ ਨੇ, ਭਾਵ ਜਾਮਣ ਬਣਦੇ ਨੇ, ਫਿਰ ਗੁਰੂ ਦੀ ਜਾਮਣੀ ਪੈ ਜਾਂਦੀ। ਇਸੇ ਲਈ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ, ਕਹਿੰਦੇ ਭਾਈ ਜਿਹੜਾ ਸੁੱਖ ਸੇਵਾ ਵਿੱਚ ਹੈ
ਉਹ ਕਿਤੇ ਹੋਰ ਮਿਲ ਹੀ ਨਹੀਂ ਸਕਦਾ। ਇੱਕ ਸ਼ਬਦ ਤੁਸੀਂ ਸਲੋਕ ਸਹਿਸਕ੍ਰਿਤੀ ਵਿੱਚ ਸੁਣੋਗੇ, ਉਹਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਮਿਲਦੀ। ਕੋਈ ਸੇਵਾ ਕਰਕੇ ਵੇਖੇ ਸਭ ਕੁਝ ਮਿਲਦਾ ਹੈ, ਕੋਈ ਸਿਮਰਨ ਕਰੇ ਕੋਈ ਸੇਵਾ ਕਰੇ ਭਾਈ ਉਹਨੂੰ ਕੀ ਮਿਲਦਾ? ਕਹਿੰਦੇ ਪਾਸ਼ੰ ਕਰੋ ਤਗਰਣੀ ਵਹਿ, ਪਛੜਿਆ ਹੋਇਆ ਬੰਦਾ ਜਿਹੜਾ ਸਭ ਤੋਂ ਪਿੱਛੇ ਪਛੜ ਜਾਏ ਉਹਨੂੰ ਲੱਗੇ ਮੈਂ ਪਿੱਛੇ ਰਹਿ ਗਿਆ ਦੁਨੀਆਂ ਚ। ਪਾਤਸ਼ਾਹ ਕਹਿੰਦੇ ਗੁਰੂ ਉਹਨੂੰ ਰੱਬ ਉਹਨੂੰ ਆਗੂ ਬਣਾ ਦਿੰਦਾ, ਪਤਾ ਨਹੀਂ ਕਦੋਂ ਉਹਦੇ ਸਿਰ ਉੱਤੇ ਵਡਿਆਈ ਦਾ ਛਤਰ ਰੱਖਦਾ, ਕਦੋਂ ਉਹਦੇ ਸਿਰ ਉੱਤੇ ਵਡਿਆਈ ਦੇ ਛਤਰ ਝੁੱਲਣ ਲੱਗ ਜਾਣ। ਪਾਸ਼ੰ ਕਰੋ ਤਗਰਣੀ ਵੈ ਨਿਰਾਸੰ ਆਸ ਪੂਰਨ ਹੈ। ਕੋਈ ਬੰਦਾ ਨਿਰਾਸਾ ਹੋਵੇ, ਆਸ ਨਾ ਪੂਰੀ ਹੁੰਦੀ ਹੋਵੇ, ਸੇਵਾ ਕਰੇ ਨਾਮ ਜਪੇ ਉਹਦੀਆਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ। ਤਾਂ ਹੀ ਉਹ ਮਹਾਰਾਜ ਕਈ ਵਾਰ ਹੁਕਮਨਾਮਾ ਬਖਸ਼ਦੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ। ਪੈਸਾ ਸਿਆਣਪ ਬੰਦਿਆਂ ਦੀ ਸੰਗਤ ਸਾਰਾ ਸੁੱਖ ਨਹੀਂ ਮਿਲ ਸਕਦਾ। ਸਾਰਾ ਸੁੱਖ ਕਿਹਦੇ ਵਿੱਚੋਂ ਮਿਲਦਾ? ਸਾਰੇ ਸੁੱਖ ਨਾਮ ਵਿੱਚੋਂ। ਤਾਂ ਸਰਬ ਸੁਖ ਪਾਈਏ ਮੇਰੇ ਮਨਾ ਜਪ ਮਨ ਸਤਨਾਮ, ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਣ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਤਾਂ ਪਾਤਸ਼ਾਹ ਨੇ ਉੱਥੇ ਬਚਨ ਕਹਿ ਪਾਸ਼ੰ ਕਰੋ ਤਗਰਣੀ ਵੈ ਨਿਰਾਸੰ ਆਸ ਪੂਰਨ, ਨਿਰ ਧਨ ਬੈਅੰਗ ਧਨਵੰਤੇ ਰੋਗੀਅੰ ਰੋਗ ਖੰਡਣ। ਕੋਈ ਬੰਦਾ ਨਿਰਧਨ ਹੋਵੇ, ਪੈਸਾ ਨਾਲ ਜੁੜਦਾ ਹੋਵੇ, ਅਕਾਲ ਪੁਰਖ ਦਾ ਨਾਮ ਜਪੇ ਸੇਵਾ ਕਰੇ, ਪਾਤਸ਼ਾਹ ਕਹਿੰਦੇ ਉਹ ਨਿਰਧਨ ਗਰੀਬ ਬੰਦਾ ਵੀ ਧਨਵਾਨ ਹੋ ਜਾਂਦਾ, ਗੁਰੂ ਉਹਨੂੰ ਅਮੀਰ ਬਣਾ ਦਿੰਦਾ। ਰੋਗੀਅੰਗ ਰੋਗ ਖੰਡਣ, ਕੋਈ ਰੋਗ ਨਾ ਹਟਦਾ ਹੋਵੇ, ਸੇਵਾ ਕਰਕੇ ਵੇਖੇ ਜਿਹੜਾ ਰੋਗ ਸਿਆਣਪ ਨਾਲ ਪੈਸੇ ਨਾਲ ਦੂਰ ਨਹੀਂ ਹੁੰਦਾ, ਉਹ ਵਾਹਿਗੁਰੂ ਦਾ ਨਾਮ ਜਪ ਕੇ ਸੇਵਾ ਕਰਕੇ ਰੋਗ ਦੂਰ ਹੋ ਜਾਂਦਾ। ਰੋਗੀਅੰਗ ਰੋਗ ਖੰਡਣ। ਫਿਰ ਪਾਤਸ਼ਾਹ ਨੇ ਕਿਹਾ ਕਿਸੇ ਦੀ ਸੁਰਤ ਸ਼ਬਦ ਵਿੱਚ ਨਾ ਜੁੜਦੀ ਹੋਵੇ, ਕੋਈ ਭਗਤੀ ਕਰਨੀ ਚਾਹੁੰਦਾ ਹੋਵੇ, ਭਾਈ ਉਹ ਗੁਰੂ ਅੱਗੇ ਅਰਦਾਸ ਕਰੇ ਸੇਵਾ ਕਰੇ ਤਾਂ ਸੇਵਾ ਦੇ ਵਿੱਚੋਂ ਨਾਮ ਵਿੱਚੋਂ ਆ ਫਲ ਮਿਲਦਾ, ਉਹਦੀ ਸੁਰਤ ਜੁੜਨ ਲੱਗ ਜਾਂਦੀ। ਭਗਤਿਅੰ ਭਗਤ ਦਾਨੰ, ਗੁਰੂ ਉਹਨੂੰ ਭਗਤੀ ਦਾ ਦਾਨ ਦੇ ਦਿੰਦਾ। ਭਗਤ

0: पुरख दातार नानक गुर सेवकन न लभते। केड़ी चीज है जिहड़ी सेवा चो नहीं लभदे, केड़ा सुख है जिहड़ा नाम विचो नहीं मिलदा। इसलिए हर कार्ज विच सिख नूं गुरु दा हुक्म है, भाई ओहदा आसरा लैके चल, ओहदा नाम जप, तैनूं सुख मिल सकदा। महापुरश श्रीमान संत बाबा ईश्वर सिंह जी, उन्होंने एक दीवान लाया तो 1.5 घंटा नाम सिमरन ते कथा करी गए। भाई नाम जपन नाल दुख दूर हुंदे है, नाम जपन नाल जन्म सफल हुंदा है, नाम जपन नाल जन्म मरण विच नहीं पईदा, नाम जपन दे नाल बंदा जूना चो बच जांदा है, नाम जपन नाल बंदा नरकां चो बच जांदा है। तां जदों ओह नाम दी कथा करदे रहे 1.5 घंटा, एक बहुत वड्डा पढ़िया लिखिया बंदा, बड़ा सियाणप वाला, ओह बहुत वड्डा ऑफिसर सी, तो वी उस दीवान विच आया क्योंकि ओहदा पिंड सी। ओह महापुरश कदे किसे दा नाम नहीं सी लैंदे कथा विच, किसे दा भी नाम कोई वड्याई नहीं सी करदे, किसे सिर्फ वड्याई नाम दी, अकाल पुरख दी, गुरु ग्रंथ साहिब महाराज दी, बंदयां दी नहीं कोई वड्याई। उहने बड़ा महसूस कीता वी मेरा कोई नाम नहीं बोलिया, मैं एडा वड्डा ऑफिसर हाँ, इन्ना वड्डा मेरा रुतबा है, इन्ने लोग मैनूं जाणदे ने। तां जदों दीवान समाप्त होए उह बाहर मिल पिया, 3-4-5 उहदे नाल बंदे वी, क्यों अफसर सी उह, तां उह रोक के कहिंदा महापुरशो की तुसीं 1.5 घंटा इही सुनाई गए बई नाम जपण नाल दुख हट जांदे आ, नरकां च नहीं पईदा, नाम जपण नाल जन्म मरण तों बच जाईदा, नाम जपण नाल आ कोई हो जांदा, तुसीं ध्रुव दी प्रहलाद दी नाम दी कथा करी गए। कहिंदे इदां कहण नाल की हुंदा, कहिंदा मैं कह दिंदा लो वाहिगुरू वाहिगुरू वाहिगुरू, कहिंदा मैं मुकद हो गया। कहिंदा इदां नाम जपण नाल थोड़ी कोई मुकद हुंदा, लो कहिंदा मैं कह दिंदा वाहिगुरू वाहिगुरू वाहिगुरू, कहिंदा मैं मुकद हो गया। तां महापुरशां ने उहनूं कोई जवाब नहीं दिता, गल विच पाया होया जिहड़ा हजूरिया सी उह कपड़े नाल हजूरिया नाल इदां मूंह ढक के ना उहदे वलों तां चले गए नाल सेवादार वी। उह बाद विच बंदिआं नाल गल्लां करे, कहिंदा देख लो मेरी गल दा जवाब ही नहीं आया संतां नूं, कहिंदा एवें तुसीं कही जांदे एडे वड्डे संत आ प्रचारक आ, लो कहिंदा मेरी गल दा जवाब नहीं आया। तो महापुरश जदों गड्डी विच जाके बह गए, सेवादार कहिंदे जी बाबा जी तुसीं उहनूं जवाब क्यों नहीं दिता, कोई तुसीं कथा विच इन्नियां उदाहरणां दिंदे आ, उहनूं कोई उदाहरण दिंदे वी भाई नाम जपण नाल इदां, बाबा जी उहनूं जवाब क्यों नहीं दिता। तां महापुरश मुस्कुरा के कहिंदे भाई कल्ले कल्ले नूं समझाउण दा सानूं हुक्म नहीं है, गुरु ग्रंथ साहिब महाराज दी तब आ, गुरु दा हुक्म कहण दा हुक्म है, जिहदा भला करना है गुरु ग्रंथ साहिब महाराज ने करना है। कहिंदे भाई कल्ले कल्ले नूं समझाउण दा सानूं हुक्म नहीं है, असीं गुरु ग्रंथ साहिब महाराज दा उपदेश कहा, जिहनूं समझाउणा उहनूं गुरु साहिब ने आपे समझा लेना, असीं कौण हुंदे उहनूं जवाब देण वाले, आपे अकाल पुरख रब दी ड्यूटी है, असीं तां उहदा नाम सुणाया उह जवाब दवे ना दवे। कहिंदे भाई कल्ले कल्ले नूं समझाउण दा हुक्म नहीं, कहण तों भाव साधू नूं इस गल दी लोड़ नहीं रहिंदी, उह कल्ले कल्ले लोकां नूं समझावे सैटिस्फाई करे नहीं। कहिंदे फिर की होया, कोई बंदा 2-4-6 महीने साल लंघ गया, जदों उस अफसर दा रिटायरमेंट दा वक्त सी, आखरी साल सी, तां उहदे मन दे अंदर लालच आ गया, क्योंकि किसी सच्चे बंदे नाल उही बहस करे जिहड़ा बंदा सच्चा होवे, साधु दे सामने उह बंदा बचन करके बच सकदा जिहड़ा आप सच्चा होवे। तां हुण उह बंदे दे अंदर लालच आ गया, थोड़ा बहुत उह रिश्वत पहलां वी लैंदा सी, उहदे मन च लालच आया वी आखरी साल है, रिटायर हो जाणा, पैसे बना लईए थोड़े जिहे, उहने को बहुत वड्डी डीट कर लई, कई हजारां लखां रुपयां दी रिश्वत दी गल कर लई। तां जदों उह आखरी साल उहदा रिटायरमेंट दा, किसे तों रिश्वत लैणी सी, उह रंगे हत्थीं रिश्वत लैंदा पकड़िया गया, जिन्हां रिश्वत देणी उहने फड़ा दित्ता, जदों रिश्वत लैंदा पकड़िया गया सस्पेंड हो गया नौकरी तों, घर बह गया, सारी उम्र की नौकरी उहदी जांदी लगी, पछतावा आ गया मन च, बदनामी भी होई, नौकरी भी गई, हुण पेंशन उत्ते भी इफेक्ट पैणा, बहुत कुछ बिल्ला बह के सस्पेंड होया, घर विच सोचण लग पिया। तां बहुत चिंता ते परेशानी विच कहिंदे सोचदिआं सोचदिआं बीमार रहिण लग पिया। एक दिन उहनूं फिर बहुत वड्डा अटैक आया, तां साध संगत तों कोमा च चला गया, उहनूं पैरालाइज हो गया, ना बोल होवे ना हथ पैर हिलण, ਉਹ ਬਹੁਤ ਵੱਡੀ ਟੈਨਸ਼ਨ ਲੈ ਗਿਆ ਇਸ ਗੱਲ। 2 ਮਹੀਨੇ 1.5 ਨਿਕਲ ਗਏ, ਡਾਕਟਰਾਂ ਨੇ ਵੀ 15-20 ਦਿਨਾਂ ਬਾਅਦ ਘਰ ਭੇਜ ਦਿੱਤਾ ਭਾਈ ਇਹ ਕੋਮਾ 'ਚ ਚਲਾ ਗਿਆ। ਉੱਠ ਖੜੇ ਤਾਂ 2 ਮਹੀਨਿਆਂ ਨੂੰ 2 ਦਿਨਾਂ ਨੂੰ, ਹੁਣ ਉੱਠ ਖੜੇ ਨਾ ਹੋਸ਼ ਵਿੱਚ ਆਵੇ ਤਾਂ ਕਈ ਕਈ ਸਾਲ ਨੀ ਕੋਮਾ ਵਾਲੇ ਹੋਸ਼ 'ਚ ਆਉਂਦੇ। ਭਾਈ ਇਹਨੂੰ ਲੈ ਜਾਓ, ਇਹਦਾ ਕੋਈ ਇਲਾਜ ਨਹੀਂ। ਉਹ ਘਰ ਲੈ ਆਏ, 2-2.5 ਮਹੀਨੇ ਲੰਘੇ, ਕੋਈ ਉਹਦੇ ਨਾਲ ਦਾ ਸੱਜਣ ਨੌਕਰੀ ਕਰਨ ਵਾਲਾ ਘਰ ਵਿੱਚ ਖਬਰ ਲੈਣ ਆਇਆ ਤਾਂ ਉਹਦੇ ਮਨ ਵਿੱਚ ਇਹ ਖਿਆਲ ਆਇਆ ਵੀ ਜਦੋਂ ਦੀਵਾਨ ਲੱਗੇ ਸੀ ਨਾ 2 ਸਾਲ ਹੋ ਗਏ ਉਦੋਂ ਇਹਨੇ ਸਵਾਲ ਕੀਤਾ ਸੀ ਤਾਂ ਉਹ ਭਾਵਨਾ ਵਾਲਾ ਬੰਦਾ ਸੀ ਉਹਦੇ ਮਨ ਵਿੱਚ ਆਇਆ ਕਹਿੰਦਾ ਵੀ ਇਹਨੇ ਗਲਤ ਸਵਾਲ ਕੀਤਾ ਇਹਨੇ ਅਕਾਲ ਪੁਰਖ ਰੱਬ ਦੇ ਨਾਮ ਉੱਤੇ ਕਿੰਤੂ ਪਰੰਤੂ ਕੀਤੀ ਹੈ ਨਾਲੇ ਇਹ ਬੰਦਾ ਆਪ ਸੱਚਾ ਨਹੀਂ ਹੈ ਵੀ ਹੋਵੇ ਨਾ ਜੇ ਇਹਦਾ ਭਲਾ ਹੋਣਾ ਉਸੇ ਜਗ੍ਹਾ ਤੇ ਹੋਣਾ ਉਹਨੇ ਘਰ ਵਾਲਿਆਂ ਨੂੰ ਕਿਹਾ ਕਹਿੰਦਾ ਵੀ ਉਹ ਮਹਾਂਪੁਰਸ਼ਾਂ ਕੋਲ ਲੈ ਜਾਓ ਜੇ ਕਿਤੇ ਇਹਦਾ ਭਲਾ ਹੋ ਜਾਏ ਉਹ ਘਰ ਵਾਲੇ ਹੁਣ ਜਦੋਂ ਬੰਦਾ ਦੁਖੀ ਹੋਵੇ ਜਿੱਥੇ ਕੋਈ ਦੱਸੋ ਉੱਥੇ ਜਾਂਦਾ ਉਹਨਾਂ ਗੱਡੀ ਵਿੱਚ ਉਹਨੂੰ ਪਾਇਆ ਇੱਦਾਂ ਹੀ ਮੰਜਾ ਲੈ ਗਏ ਜਦੋਂ ਉਹ ਜਗ੍ਹਾ ਤੇ ਗਏ ਤਾਂ ਧੁੱਪੇ ਬੈਠੇ ਸਨ ਮਹਾਂਪੁਰਸ਼ ਤਾਂ ਉਹ ਗੁਰਮੁਖ ਪਿਆਰੇ ਰੱਬ ਦੀ ਰੂਹ ਮਹਾਂਪੁਰਸ਼ਾਂ ਨੂੰ ਜਾ ਕੇ ਪਰਿਵਾਰ ਵਾਲੇ ਕਹਿੰਦੇ ਬਾਬਾ ਜੀ ਸਾਡਾ ਭਲਾ ਕਰੋ ਆਹ ਬੰਦਾ ਫਲਾਨੇ ਪਿੰਡ ਦਾ ਅਫਸਰ ਹੈ ਇਹਨੇ ਤੁਹਾਨੂੰ ਇੱਦਾਂ ਇੱਕ ਵਾਰ ਸਵਾਲ ਕੀਤਾ ਸੀ ਜਾਂ ਦੀਵਾਨ ਲੱਗੇ ਸੀ ਇਹ ਕੋਮਾ ਚ ਚਲਾ ਗਿਆ ਇਹਨੂੰ ਪੈਰਾਲਾਈਜ ਅਟੈਕ ਹੋ ਗਿਆ ਉਹ ਮਹਾਂਪੁਰਸ਼ ਕਹਿੰਦੇ ਭਾਈ ਸਾਨੂੰ ਕੀ ਪਤਾ ਸਾਨੂੰ ਤਾਂ ਰੋਜ਼ ਬਹੁਤ ਲੋਕ ਸਵਾਲ ਕਰਦੇ ਕਹਿੰਦੇ ਅਸੀਂ ਨਹੀਂ ਤਾਂ ਯਾਦ ਰੱਖਦੇ ਕਿਹਨੇ ਸਵਾਲ ਕੀਤਾ ਕੌਣ ਹੈ ਕੀ ਸਵਾਲ ਕੀਤਾ ਕਹਿੰਦੇ ਸਾਨੂੰ ਨਹੀਂ ਭਾਈ ਯਾਦ ਸਾਨੂੰ ਤਾਂ ਬਹੁਤ ਲੋਕ ਸਵਾਲ ਕਰਦੇ ਕਹਿੰਦੇ ਹੁਕਮ ਦੱਸੋ ਤੁਸੀਂ ਕੀ ਹੈ ਸੰਤ ਕਹਿੰਦੇ ਹੀ ਉਹਨੂੰ ਹੈ ਜਿਹੜਾ ਕਿਸੇ ਨਾਲ ਵੈਰ ਨਾ ਰੱਖੇ ਜੇ ਮਨ ਚ ਕੋਈ ਵੈਰ ਰੱਖ ਰਿਹਾ ਉਹ ਕਹਿੰਦਾ ਸੰਤ ਹੈ ਸੰਤ ਨੂੰ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਮਿੱਤਰਤਾ ਨਹੀਂ ਉਹਦੇ ਬਰਾਬਰ ਸਭ ਇੱਕ ਸਮਾਨ ਆ ਸੁੱਖ ਦੁੱਖ ਉਹਨੂੰ ਬਰਾਬਰ ਨਜ਼ਰ ਆਉਂਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ਤਿੰਨ ਜਗ ਤੱਤ ਪਛਾਨਾ ਉਹ ਸਾਧੂ ਉਹ ਹੈ ਜਿਹਦੇ ਵਾਸਤੇ ਸਭ ਕੁਝ ਬਰਾਬਰ ਹੈ ਉਹ ਮਾਣ ਅਪਮਾਨ ਮੰਨਦਾ ਹੀ ਨਹੀਂ ਕਦੇ ਕਹਿੰਦੇ ਉਹ ਮਹਾਂਪੁਰਸ਼ ਪਿਆਰ ਚ ਕਹਿੰਦੇ ਭਾਈ ਸਾਨੂੰ ਕੀ ਪਤਾ ਸਾਨੂੰ ਤਾਂ ਬਹੁਤ ਲੋਕ ਸਵਾਲ ਕਰਦੇ ਤੁਸੀਂ ਹੁਕਮ ਕਰੋ ਕੀ ਹੈ ਉਹ ਕਹਿੰਦੇ ਜੀ ਇਹਦਾ ਭਲਾ ਕਰਦੇ ਉਹ ਕਹਿੰਦੇ ਅਸੀਂ ਕੌਣ ਹੁੰਦੇ ਭਲਾ ਕਰਨ ਵਾਲੇ ਭਲਾ ਅਕਾਲ ਪੁਰਖ ਰੱਬ ਕਰਨ ਵਾਲਾ ਸਾਰੀ ਸ੍ਰਿਸ਼ਟੀ ਦਾ ਭਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਸਕਦੇ ਆ ਅਸੀਂ ਕੌਣ ਭਲਾ ਕਰਨ ਵਾਲੇ ਕਹਿੰਦੇ ਭਾਈ ਅਸੀਂ ਨੀ ਕੁਛ ਵੀ ਕਰ ਸਕਦੇ ਇਹਦੇ ਕੋਲ ਬਹਿ ਕੇ ਵਾਹਿਗੁਰੂ ਜਪਿਆ ਕਰੋ ਜੋ ਕਰਨਾ ਵਾਹਿਗੁਰੂ ਨੇ ਕਰਨਾ ਮਹਾਂਪੁਰਸ਼ਾਂ ਨੇ ਨਾਮ ਜਪਾਉਣ ਲਈ ਕਮਾਲਾ ਕੋਲੋਂ ਦੇ ਦਿੱਤੀ ਸਿਮਰਨ ਕਹਿੰਦੇ ਭਾਈ ਇਹਦੇ ਕੋਲ ਬਹਿ ਕੇ ਸਿਮਰਨ ਕਰੋ ਵਾਹਿਗੁਰੂ ਜਪੋ ਜੋ ਕੁਝ ਦੇਣਾ ਅਕਾਲ ਪੁਰਖ ਰੱਬ ਨੇ ਦੇਣਾ ਭਲਾ ਤਾਂ ਵਾਹਿਗੁਰੂ ਨੇ ਕਰਨਾ ਅਸੀਂ ਕੌਣ ਹੁੰਦੇ ਉਹ ਪਰਿਵਾਰ ਵਾਲੇ ਚਲੇ ਗਏ ਕਹਿੰਦੇ ਭਾਈ ਲੰਗਰ ਪ੍ਰਸ਼ਾਦਾ ਛਕੋ ਤਾਂ ਜਦੋਂ ਉਹ ਚਲੇ ਗਏ ਪਰਿਵਾਰ ਵਾਲੇ ਫਿਰ ਉਹਨੇ ਬਚਨ ਮੰਨਿਆ ਕੱਲਾ ਕੱਲਾ ਘਰ ਦਾ ਜੀ ਜਿਹੜਾ ਸੀ ਕੋਈ ਘੰਟਾ ਕੋਈ ਡੇਢ ਘੰਟਾ ਕੋਲ ਬਹਿ ਕੇ ਸਿਮਰਨ ਕਰਨ ਲੱਗ ਪਿਆ ਇੱਕ ਜਣਾ ਉੱਠ ਖੜੇ ਦੂਜਾ ਬਹਿ ਜਾਏ ਵਾਹਿਗੁਰੂ ਜਪਦੇ ਰਹੇ ਤਾਂ ਕਹਿੰਦੇ ਜਿਹਨੂੰ ਡਾਕਟਰ ਕਹਿੰਦੇ ਸੀ ਨਾਮ ਬੋਲੇ ਤਾਂ 2-4, 6-9 ਸਾਲ ਨਾ ਵੀ ਬੋਲੇ ਕੋਈ ਇਹਦਾ ਪੱਕਾ ਪਤਾ ਨਹੀਂ ਹੈ ਵੀ ਉੱਠ ਖੜੇ ਬੋਲ ਪਵੇ ਤਾਂ ਹੁਣੇ ਠੀਕ ਹੋ ਜਾਏ ਨਾ ਬੋਲੇ ਤਾਂ ਸਾਲਾਂ ਬੱਧੀ ਕੋਮਾ ਵਿੱਚ ਰਹਿੰਦੇ ਲੋਕ ਇਹ ਬਿਮਾਰੀ ਇੱਦਾਂ ਦੀ ਉਹ ਪਰਿਵਾਰ ਵਾਲੇ ਸ਼ਾਮੀ ਬੈਠ ਕੇ ਨਾਮ ਜਪਣਾ ਸ਼ੁਰੂ ਕੀਤਾ ਜਪਦੇ ਰਹੇ ਜਦੋਂ ਸਾਧ ਸੰਗਤ ਸਵੇਰੇ ਅੰਮ੍ਰਿਤ ਵੇਲੇ 2:30 ਵਜੇ ਉਹਦੇ ਘਰ ਵਾਲੀ ਕੋਲ ਬੈਠ ਕੇ ਮਾਲਾ ਫੇਰ ਰਹੀ ਸੀ ਵਾਹਿਗੁਰੂ ਜਪ ਰਹੀ ਸੀ ਤਾਂ ਕਹਿੰਦੇ ਉਹ ਬੰਦਾ ਕੋਮਾ ਚੋਂ ਬਾਹਰ ਆ ਗਿਆ ਉਹਨੂੰ ਹੋਸ਼ ਆ ਗਈ ਤੇ ਪਹਿਲਾ ਸ਼ਬਦ ਉਹਨੇ ਪਤਾ ਕੀ ਬੋਲਿਆ ਵਾਹਿਗੁਰੂ ਸਵੇਰੇ ਦਿਨ ਚੜਿਆ ਉਹ ਘਰ ਵਾਲੇ ਫਿਰ ਮਹਾਂਪੁਰਸ਼ਾਂ ਕੋਲ ਕਹਿੰਦੇ ਜੀ ਉਹ ਕੋਮਾ ਚੋਂ ਬਾਹਰ ਆ ਗਿਆ ਹੋਸ਼ ਵਿੱਚ ਕਹਿੰਦੇ ਵਾਹਿਗੁਰੂ ਕਹਿਣ ਲੱਗ ਪਿਆ ਕਹਿੰਦੇ ਭਾਈ ਹੋਰ ਜਪੋ ਉਹਦੇ ਕੋਲ ਜੇ ਵਾਹਿਗੁਰੂ ਨੇ ਚਾਹਿਆ ਕਹਿੰਦੇ ਭਾਈ ਵਾਹਿਗੁਰੂ ਨੇ ਭਲਾ ਕਰਨਾ ਜੇ ਵਾਹਿਗੁਰੂ ਨੇ ਚਾਹਿਆ ਉਮਰ ਚ ਵਾਧਾ ਹੋਇਆ ਆਪੇ ਠੀਕ ਤੁਰਨ ਫਿਰਨ ਲੱਗ ਜਾਓ ਘਰ ਵਾਲੇ ਹੋਰ ਜਪਦੇ ਰਹੇ ਅੱਜ ਹੋਰ ਕੱਲ ਹੋਰ ਉਹ ਬੰਦਾ ਨਾਮ ਜਪਦਿਆਂ ਠੀਕ ਹੋਇਆ ਤੁਰਨ ਫਿਰਨ ਲੱਗ ਪਿਆ ਕਈ ਸਾਲ ਫਿਰ ਸਰੀਰ ਵਿੱਚ ਰਿਹਾ ਤੁਰਦਾ ਫਿਰਦਾ ਰਿਹਾ ਕਹਿਣ ਤੋਂ ਭਾਵ ਜਿਹੜਾ ਬੰਦਾ ਕਹਿੰਦਾ ਸੀ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ ਉਹ ਬੰਦਾ ਏਡੇ ਵੱਡੇ ਦੁੱਖ ਚੋਂ ਵਾਹਿਗੁਰੂ ਕਰਕੇ ਬਾਹਰ ਆਇਆ ਫਿਰ ਵਾਹਿਗੁਰੂ ਜਪਦਾ ਰਿਹਾ ਜਿੰਨਾ ਚਿਰ ਉਹ ਰਿਹਾ ਤੁਰਦਾ ਫਿਰਦਾ ਜਿੱਥੇ ਉਹਨੇ ਜਾਣਾ ਤੁਰਦਾ ਫਿਰਦਾ ਵਾਹਿਗੁਰੂ ਹੋਰ ਕੁਝ ਨਹੀਂ ਕਹਿਣ ਤੋਂ ਭਾਵ ਵਾਹਿਗੁਰੂ ਦਾ ਨਾਮ ਇੰਨੀ ਵੱਡੀ ਤਾਕਤ ਦਿੰਦਾ ਤਾਂਹੀਓ ਪਾਤਸ਼ਾਹ ਕਹਿੰਦੇ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਬਿਆਨ ਦੂਤ ਜਮ ਦਲੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਹਾਈ ਹੁੰਦਾ ਉੱਥੇ ਹੋਰ ਕੋਈ ਚੀਜ਼ ਪਹੁੰਚ ਹੀ ਨਹੀਂ ਸਕਦੀ ਜੈ ਮਹਾ ਬਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਇਹਨੂੰ ਮਹਾਰਾਜ ਨੇ ਫਿਰ ਉਦਾਹਰਨ ਦੇ ਕੇ ਕਿਹਾ कहने बूढ़त को जैसे बेड़ी मिलत, बूझत दीपक मिलत तिलत। कहने डुबदे बंदे नूं बेड़ी मिल जाए, बुझदे दीवे नूं तेल मिल जाए। ऐदां कहने भाई अकाल पुरख वाहिगुरु दा नाम सहाई हुंदा। बूझत को जैसे बूझत दीपक मिलत तिलत, जैसे रण में सखा परात, जैसे भूखे भोजन मात। जिवें कहिंदे भुखे बच्चे नूं मां दा भोजन दुध मिल जाए, भाई ऐदां दुनिया वे दुखां दे मारे होए नूं नाम मिल जाए, ओनूं दुनिया वे सारे सुख मिलदे। जपवन सतनाम सदा सतनाम, हलत पलत मुख उजल होई है, नित त्याई है हर पुरख निरंजन। अकाल पुरख वाहिगुरु दा नाम सहाई हुंदा तां आपां हर कार्ज विच उस परमात्मा दे नाम दा आसरा लईदा। सिख नूं गुरु दा हुक्म है हर कार्ज विच भाई गुरु नूं हाजर रख, फिर तेरा कोई भी कार्ज अधूरा नहीं रहेगा, सफल हो जाएगा।
1: कैलगरी च इको एक धार्मिक रेडियो पंजाबी रेडियो 102.7 FM, जिथे 24 घंटे सत्तो दिन बहुत सारे धार्मिक प्रोग्राम पेश कीते जांदे ने। इना प्रोग्रामा नू स्पॉन्सर करन लई तुसी पंजाबी रेडियो 102.7 FM नू 403-238-6867 यानी 403-238-6667 ते संपर्क कर सकते हो। सुनते रहो पंजाबी रेडियो 102.7 FM कैलगरी।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਸਰੂਪ ਸ਼ਤਰ ਚਵਰ ਤਖਤ ਦੇ ਮਾਲਕ ਸਰਬ ਕਲਾ ਸਮਰੱਥ ਲੋਕ ਪਰਲੋਕ ਦੇ ਸਹਾਇਕ ਸ਼ਬਦ ਅਵਤਾਰ ਸ਼ਬਦ ਗੁਰੂ ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਬਾਰ ਵਿੱਚ ਹਰ ਰੋਜ਼ ਦੀ ਤਰ੍ਹਾਂ ਆਪ ਜੀ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੋ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਥਾਪਿਤ ਕੀਤਾ ਹੈ, ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਅਕਾਲ ਬੁੰਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਇਸ਼ਨਾਨ ਕਰਦੇ ਹੋਏ ਅੱਜ ਜੋ ਸ੍ਰੀ ਮੁੱਖ ਵਾਕ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਿਤ ਹੋ ਕੇ ਅਕਾਲੀ ਬਾਣੀ ਧੁਰਕੀ ਬਾਣੀ ਦਾ ਉਪਦੇਸ਼ ਦਿੱਤਾ ਹੈ, ਜਿੱਥੇ ਇਸ ਬਾਣੀ ਦੇ ਪਾਠ ਦਾ ਮਹੱਤਵ ਹੈ, ਬਾਣੀ ਨੂੰ ਗਾਉਣ ਦਾ ਕੀਰਤਨ ਦਾ ਮਹੱਤਵ ਹੈ, ਉੱਥੇ ਬਾਣੀ ਦੀ ਵਿਚਾਰ ਦੀ ਵੀ ਬੜੀ ਵੱਡੀ ਮਹੱਤਤਾ ਗੁਰਮਤ ਦੇ ਵਿੱਚ ਹੈ। ਸਤਿਗੁਰੂ ਨੇ ਆਦਿ ਤੋਂ ਹੀ ਇਹ ਪਰੰਪਰਾ ਰੀਤ ਚਲਾਈ ਹੈ ਕਿ ਇਸ ਧੁਰਕੀ ਬਾਣੀ ਨੂੰ ਭਾਵੇਂ ਕਿ ਇਹ ਸਾਡੀ ਬੁੱਧ ਸੁੱਧ ਤੋਂ ਪਾਰ ਦੀ ਅਵਸਥਾ ਵਿੱਚੋਂ ਉਚਾਰੀ ਹੋਈ ਹੈ, ਪਰ ਇਸ ਬਾਣੀ ਦੇ ਵਿੱਚ ਕੁਝ ਐਵੇਂ ਦੀਆਂ ਪ੍ਰਣਾਲੀਆਂ ਹਨ ਜਿਨ੍ਹਾਂ ਵਿੱਚ ਕੁਝ ਸੰਸਾਰਕ ਉਦਾਹਰਨਾਵਾਂ ਦੇ ਕੇ ਇਸ ਜੀਵ ਨੂੰ ਜੀਵਨ ਦੇ ਸਿੱਧੇ ਰਾਹ 'ਤੇ ਸਤਿਗੁਰੂ ਨੇ ਪਾਇਆ ਹੈ। ਸੋ ਬਾਣੀ ਦੀ ਵਿਚਾਰ ਸਾਵਧਾਨ ਹੋ ਕੇ ਸੁਣਨ ਦਾ ਹੁਕਮ ਹੈ ਗੁਰੂ ਸਾਹਿਬ ਦਾ, ਕਿਉਂਕਿ ਸੁਣਨ ਦਾ ਸੰਬੰਧ ਸਾਡੀ ਸੁਰਤੀ ਦੇ ਨਾਲ ਹੈ, ਸਾਡੇ ਧਿਆਨ ਦੇ ਨਾਲ ਹੈ, ਸਾਡੇ ਮਨ ਦੇ ਨਾਲ ਹੈ। ਜਿਉਂ ਜਿਉਂ ਅਸੀਂ ਮਨ ਨੂੰ ਇਕਾਗਰ ਕਰਕੇ ਸੁਣਦੇ ਹਾਂ ਅਤੇ ਸਤਿਗੁਰਾਂ ਦਾ ਉਪਦੇਸ਼ ਸਾਨੂੰ ਸਮਝ ਵਿੱਚ ਆਉਂਦਾ ਹੈ, ਫਿਰ ਸਮਝ ਆਉਣ ਤੋਂ ਬਾਅਦ ਇਹ ਮੰਨਣ ਵਿੱਚ ਆਉਂਦਾ ਹੈ, ਫਿਰ ਮੰਨਣ ਤੋਂ ਬਾਅਦ ਇਹ ਅਮਲ ਵਿੱਚ ਆਉਂਦਾ ਹੈ। ਅੱਜ ਦਾ ਸ੍ਰੀ ਮੁੱਖ ਵਾਕ ਜੋ ਕਿ ਸੋਲਠ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 597 ਔਰ 98 ਅੰਗ 'ਤੇ ਸ਼ੋਭਾਇਮਾਨ ਹੈ। ਇਹ ਸ਼ਬਦ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਵਿੱਚ ਸਾਨੂੰ ਮੰਗਣ ਦੀ ਜਾਚ ਦੱਸੀ ਹੈ ਕਿ ਅਕਾਲ ਪੁਰਖ ਤੋਂ ਗੁਰੂ ਤੋਂ ਜਦੋਂ ਅਸੀਂ ਮੰਗਣ ਜਾਣਾ ਤਾਂ ਸਾਨੂੰ ਕਿਵੇਂ ਮੰਗਣਾ ਚਾਹੀਦਾ, ਕਿਉਂਕਿ ਮੰਗ ਹੀ ਸਾਡੇ ਅਗਲੇ ਜੀਵਨ ਨੂੰ ਤੈਅ ਕਰਦੀ ਹੈ। ਜੋ ਕੁਝ ਅਸੀਂ ਮੰਗ ਰਹੇ ਹਾਂ ਉਹ ਸਾਡੇ ਅਗਲੇ ਜੀਵਨ ਦੀ ਸੜਕ ਬਣਦੀ ਹੈ, ਪੰਧ ਬਣਦਾ ਹੈ, ਰਾਹ ਬਣਦਾ ਹੈ। ਮੰਗ ਦੇ ਆਧਾਰ 'ਤੇ ਹੀ ਅਗਲਾ ਆਕਾਰ ਸਰੂਪ ਅਗਲਾ ਜਨਮ ਅਗਲਾ ਸਮਾਂ ਸਾਡਾ ਘੜਿਆ ਜਾਣਾ ਹੈ। ਮੰਗ ਇੱਕ ਬੜੀ ਵੱਡੀ ਚੀਜ਼ ਹੈ, ਜਿਹਨੇ ਆਪਣੀ ਮੰਗ ਨੂੰ ਸੋਧ ਲਿਆ ਉਹਦਾ ਸਾਰਾ ਜੀਵਨ ਹੀ ਸੋਧਿਆ ਗਿਆ, ਕਿਉਂਕਿ ਰੱਬ ਦਾ ਤਾਂ ਇਹ ਨਿਯਮ ਹੈ ਕਿ ਜੋ ਅਸੀਂ ਉਹਦੇ ਤੋਂ ਮੰਗਦੇ ਹਾਂ ਉਹ ਦੇਰ ਸਵੇਰ ਦਿੰਦਾ ਜ਼ਰੂਰ ਹੈ, ਪਰ ਦਿੰਦਾ ਉਹ ਹੀ ਹੈ ਜੋ ਅਸੀਂ ਮੰਗਦੇ ਹਾਂ। ਅਤੇ ਜੇ ਮੰਗ ਠੀਕ ਨਾ ਹੋਈ ਹੋ ਸਕਦਾ ਅਸੀਂ ਗਲਤ ਚੀਜ਼ਾਂ ਵੀ ਮੰਗ ਲਈ। ਇੱਥੇ ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਉਹ ਦੇਣ ਵਾਲਾ ਸਿਆਣਾ ਬੜਾ ਹੈ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਇੱਕ ਦੇਣ ਵਾਲਾ ਹੁੰਦਾ ਲਾਲਚੀ ਹੁੰਦਾ, ਤੁਸੀਂ ਕਿਸੇ ਦੁਕਾਨ 'ਤੇ ਜਾਓ ਉਹਨੇ ਕਹਿਣਾ ਜੋ ਮੇਰੀ ਦੁਕਾਨ 'ਤੇ ਹੈ ਉਹ ਹੋਰ ਕਿਸੇ ਕੋਲ ਹੈ ਹੀ ਨਹੀਂ, ਭਾਵੇਂ ਉਹ ਅਗਲੇ ਦਾ ਨੁਕਸਾਨ ਵੀ ਕਰਦਾ ਹੋਵੇ, ਉਹ ਚੀਜ਼ ਉਹ ਦਵਾਈ ਉਹਨੇ ਵੇਚ ਦੇਣੀ ਹੈ, ਉਹਨੂੰ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨੂੰ ਚੀਜ਼ ਵੇਚਣ ਦੇ ਨਾਲ
ਉਹਦਾ ਮਤਲਬ ਹੈ। ਕਹਿੰਦੇ ਰੱਬ ਇਹਨਾਂ ਇੰਨੀ ਵੱਡੀ ਮੱਤ ਵਾਲਾ ਹੈ, ਐਡਾ ਸਿਆਣਾ ਹੈ ਕਿ ਉਹ ਵੇਖ ਕੇ ਦਿੰਦਾ। ਤੂੰ ਪ੍ਰਭ ਦਾਤਾ ਦਾਨ ਮੱਤ ਪੂਰਾ, ਪੂਰੀ ਮੱਤ ਨਾਲ ਦਿੰਦਾ ਹੈ ਵੀ ਜੋ ਮੰਗਣ ਆਇਆ, ਕੋਸ਼ਿਸ਼ ਕਰਾਂ ਵੀ ਇਹ ਚੀਜ਼ ਮੰਗੀ ਹੋਈ ਇਹਦਾ ਨੁਕਸਾਨ ਨਾ ਕਰਦਾ। ਇਸ ਲਈ ਅਸੀਂ ਕਈ ਵਾਰੀ ਸਾਰੀ ਸਾਰੀ ਉਮਰ ਇੱਕ ਚੀਜ਼ ਮੰਗਦੇ ਰਹਿੰਦੇ ਹਾਂ ਅਤੇ ਸਾਨੂੰ ਮਿਲਦੀ ਨਹੀਂ, ਅਤੇ ਅੰਦਰੋਂ ਅੰਦਰ ਹੀ ਗਿਲਾ ਸ਼ਿਕਵਾ ਵੀ ਕਰਨੇ ਹਾਂ ਵੀ ਸ਼ਾਇਦ ਰੱਬ ਕੋਲ ਹੈ ਵੀ ਇਹ ਕਿ ਨਹੀਂ, ਕਿਤੇ ਐਵੇਂ ਕਥਾ ਕਹਾਣੀ ਨੇ, ਉਹ ਦੇ ਵੀ ਸਕਦਾ ਕਿ ਨਹੀਂ। ਪਰ ਇਹਦੇ ਪਿੱਛੇ ਗੱਲ ਕੀ ਹੁੰਦੀ ਹੈ? ਉਹ ਵਸਤੂ ਸਾਡਾ ਨੁਕਸਾਨਦਾਇਕ ਹੁੰਦੀ ਹੈ, ਸਾਡਾ ਨੁਕਸਾਨ ਕਰਨ ਵਾਲੀ ਹੁੰਦੀ ਹੈ, ਇਸ ਕਰਕੇ ਨਹੀਂ ਮਿਲਦੀ। ਜਾਂ ਫਿਰ ਸਾਡੀ ਪਰਾਲਬਧ ਵਿੱਚ ਅਜੇ ਥਾਂ ਨਹੀਂ ਬਣੀ, ਅਸੀਂ ਉਹਦੇ ਗ੍ਰਾਹਕ ਨਹੀਂ ਹਾਂ, ਅਸੀਂ ਉਹਦੇ ਪਾਤਰ ਨਹੀਂ ਹਾਂ, ਸਾਡੇ ਕੋਲ ਉਹਦਾ ਭਾਂਡਾ ਨਹੀਂ ਬਣਿਆ। ਇਹ ਵੀ ਸਾਰੇ ਬਚਨ ਬਾਣੀ ਵਿੱਚ ਆਏ ਨੇ। ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਪੰਕਤੀ ਦਰ ਪੰਕਤੀ ਵਿਚਾਰ ਕਰੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਅਕਾਧ ਬੋਧ ਬਾਣੀ ਦੀ ਵਿਚਾਰ ਕਰਨ ਅਤੇ ਸੁਣਨ ਦੀ ਸਮਤ ਤਾਕਤ ਬਖਸ਼ਿਸ਼ ਕਰਨ। ਸਾਰੇ ਇੱਕ ਵਾਰੀ ਪਿਆਰ ਸਾਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ

0: ਹੋਰਠ ਰਾਗਣੀ ਹੈ ਪਰ ਇਹਨੂੰ ਰਾਗ ਵਿੱਚ ਹੀ ਬੋਲਿਆ ਜਾਂਦਾ ਹੈ। 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਨੇ, ਉਹਨਾਂ ਵਿੱਚੋਂ ਇੱਕ ਸੋਰਠ ਹੈ। ਸੋਰਠ ਸੋ ਰਸ ਪੀਜੀਐ ਕਮੂ ਨਾ ਫੀਕਾ ਹੋਏ। ਸੋਰਠ ਦਾ ਮਤਲਬ ਹੈ ਸੋ ਰਸ, ਉਹ ਰਸ ਰੱਬ ਦੇ ਨਾਮ ਦਾ ਰਸ ਹੈ। ਇਸ ਸ਼ਬਦ ਦੇ ਵਿੱਚ ਮਹੱਲਾ ਪਹਿਲਾ, ਪਹਿਲੇ ਮਹੱਲੇ ਵਿੱਚ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਹੀ ਮਹੱਲਾ ਪਹਿਲਾ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਹਦਾ ਮਤਲਬ ਗੁਰੂ ਸਾਹਿਬ ਨੂੰ ਪਤਾ ਸੀ ਮਹੱਲਾ ਦੂਜਾ ਵੀ ਆਉਣਾ, ਤੀਜਾ ਵੀ ਆਉਣਾ, ਚੌਥਾ ਵੀ ਆਉਣਾ। ਇਹ ਬੜੀ ਬਾਕਮਾਲ ਗੱਲ ਹੈ ਕਿ ਜਿਹੜੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹੱਲਾ ਪਹਿਲਾ ਲਿਖ ਰਹੇ ਨੇ ਆਪਣੇ ਹੱਥਾਂ ਨਾਲ, ਇਹਦਾ ਮਤਲਬ ਗੁਰੂ ਨੂੰ ਭਵਿੱਖ ਦਾ ਪਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਲੇ ਮਹੱਲੇ ਵੀ ਆਉਣੇ ਨੇ। ਨਹੀਂ ਤਾਂ ਸਿੱਧਾ ਲਿਖ ਦਿੰਦੇ ਬਾਣੀ ਗੁਰੂ ਨਾਨਕ ਦੇਵ ਜੀ ਦੀ। ਉੱਥੇ ਮਹੱਲਾ ਪਹਿਲਾ ਲਿਖਿਆ ਵੀ ਇਸ ਜੋਤ ਨੇ ਦੂਜੇ ਮਹੱਲੇ ਵਿੱਚ ਵੀ ਜਾਣਾ, ਤੀਜੇ ਵਿੱਚ ਵੀ ਜਾਣਾ, ਦਸਵੇਂ ਤੱਕ ਜਾਣਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਜਾਣਾ। ਇਹ ਪਹਿਲਾਂ ਹੀ ਸਾਰਾ ਕੁਝ ਨਿਸ਼ਚਿਤ ਹੋਇਆ। ਇਸ ਕਰਕੇ ਸੋਲਠ ਰਾਗ ਦੇ ਵਿੱਚ ਮਹੱਲੇ ਪਹਿਲੇ ਵਿੱਚ ਗੁਰੂ ਜੋਤ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਕਰਦੇ ਹਨ,
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ।
0: ਸੰਬੋਧਕ ਸ਼ਬਦ ਹੈ ਤੂੰ, ਪਰਮੇਸ਼ਰ ਨੂੰ ਆਵਾਜ਼ ਦਿੱਤੀ ਗਈ ਹੈ, ਉਹਦੇ ਅੱਗੇ ਉਹਦੀ ਵਡਿਆਈ ਕੀਤੀ ਗਈ ਹੈ, ਉਹਦੀ ਮਹਿਮਾ ਕੀਤੀ ਗਈ ਹੈ। ਤੂੰ ਪ੍ਰਭ ਦਾਤਾ, ਤੂੰ ਬੜਾ ਵੱਡਾ ਦਾਤਾ ਹੈ, ਇੰਨਾ ਵੱਡਾ ਦਾਤਾ ਕਿ ਜਦੋਂ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਕਿਤੇ ਸ਼ੁਰੂ ਹੀ ਹੋਈ ਸੀ, ਅਜੇ ਜਨਮ ਵੀ ਨਹੀਂ ਸੀ ਲਿਆ, ਜਨਮ ਲੈਣ ਤੋਂ 9-10 ਮਹੀਨੇ ਪਹਿਲਾਂ ਹੀ ਸਾਡੀ ਪਾਲਣਾ ਸ਼ੁਰੂ ਕਰ ਦਿੱਤੀ, ਮਾਤਾ ਦੇ ਸਰੀਰ ਦੇ ਵਿੱਚ ਪਾਲਣਾ ਸ਼ੁਰੂ ਕਰ ਦਿੱਤੀ। ਉੱਥੇ ਸਰੀਰ ਬਦਲਣ ਲੱਗ ਪਿਆ, ਉੱਥੇ ਸਰੀਰ ਦੀ ਰੱਖਿਆ ਕੀਤੀ ਹੈ, ਉੱਥੇ ਸਰੀਰ ਦਾ ਨੂੰ ਸਹਾਇਤਾ ਕੀਤੀ ਹੈ, ਵੱਡਾ ਕੀਤਾ ਹੈ। ਏਡਾ ਵੱਡਾ ਦਾਤਾ ਹੈ, ਬੇਅੰਤ ਹੈ, ਜਿਹੜਾ ਉਸ ਥਾਂ 'ਤੇ ਵੀ ਰਿਜਕ ਦੇ ਦਿੰਦਾ ਹੈ ਜਿੱਥੇ ਕੋਈ ਵੀ ਰਿਜਕ ਦਾ ਕੋਈ ਪ੍ਰਬੰਧ ਨਹੀਂ ਹੈ। ਤੂੰ ਇੰਨਾ ਵੱਡਾ ਦਾਤਾ ਹੈ, ਗਰੀਬ ਨਵਾਜ ਜੀ ਫਰਮਾਉਂਦੇ ਹਨ,
1: ਹਮ ਥਾਰੇ ਭੇਖਾਰੀ ਜੀਓ।
0: ਹਮ ਥਾਰੇ, ਥਾਰੇ ਮਤਲਬ ਤੁਹਾਡੇ, ਹਮ ਥਾਰੇ ਭੇਖਾਰੀ ਜੀਓ, ਭੇਖਾਰੀ ਜੀਓ, ਭੇਖਾਰੀ ਭੀਖ ਮੰਗਣ ਵਾਲੇ, ਅਸੀਂ ਤੇਰੇ ਦਰ ਤੋਂ ਭੀਖ ਮੰਗਣਿਆ। ਵੇਖੋ ਇੱਥੇ ਰੱਬ ਵਾਸਤੇ ਸ਼ਬਦ ਤੂੰ ਵਰਤਿਆ ਅਤੇ ਆਪਣੇ ਵੱਲੋਂ ਸ਼ਬਦ ਹਮ ਵਰਤਿਆ ਗੁਰੂ ਸਾਹਿਬ ਨੇ। ਇਹਦਾ ਮਤਲਬ ਹੈ ਜਿਹਦੇ ਕੋਲੋਂ ਮੰਗ ਰਹੇ ਨੇ ਉਹ ਇੱਕੋ ਹੀ ਹੈ ਅਤੇ ਜਿਨ੍ਹਾਂ ਦੀ ਬੇਨਤੀ ਕਰ ਰਹੇ ਨੇ ਉਹ ਬਹੁਤੇ ਨੇ, ਤਾਂ ਸ਼ਬਦ ਹਮ ਆਇਆ ਨਾ। ਹਮ ਸ਼ਬਦ ਦਾ ਮਤਲਬ ਜ਼ਿਆਦਾ ਜਣੇ, ਸੰਗਠਨ, ਜਥਾ, ਬਹੁਤਾਤ ਵਿੱਚ ਸ੍ਰਿਸ਼ਟੀ ਹੈ ਸਾਰੀ। ਗੁਰੂ ਨੂੰ ਤਾਂ ਲੋੜ ਹੀ ਨਹੀਂ ਹੈ, ਗੁਰੂ ਨਾਨਕ ਦੇਵ ਅਤੇ ਆਪ ਪਰਮੇਸ਼ਰ ਨੇ, ਉਹ ਕਾਹਦੇ ਵਾਸਤੇ ਮੰਗਣਗੇ, ਉਹ ਤਾਂ ਆਪ ਨਾਮ ਦੇ ਦਾਤੇ ਨੇ। ਇੱਥੇ ਹਮ ਕਿਉਂ ਆਇਆ? ਹਮ ਦਾ ਮਤਲਬ ਹੈ ਅਸੀਂ ਸਾਰੇ, ਸਾਡੇ ਵਾਸਤੇ ਮੰਗ ਰਹੇ ਨੇ ਗੁਰੂ ਸਾਹਿਬ, ਅਸੀਂ ਤੇਰੇ ਭਿਖਾਰੀ ਹਾਂ, ਭੀਖ ਮੰਗਣ ਵਾਲੇ ਹਾਂ, ਤੇਰੇ ਦਰ ਤੋਂ ਭੀਖ ਮੰਗਣ ਵਾਲੇ ਹਾਂ। ਹੁਣ ਸਾਧ ਸੰਗਤ ਜੀ, ਭੀਖ ਮੰਗਣ ਦਾ ਇੱਕ ਤਰੀਕਾ ਹੁੰਦਾ ਹੈ, ਭੀਖ ਮੰਗਣ ਦੀ ਇੱਕ ਮੁਦਰਾ ਹੁੰਦੀ ਹੈ, ਇੱਕ ਜੁਗਤ ਹੁੰਦੀ ਹੈ। ਉਸ ਅਵਸਥਾ ਵਿੱਚ ਭਿਖਾਰੀ ਹੁੰਦਾ ਅਤੇ ਤਾਂ ਕੋਈ ਉਹਦੀ ਝੋਲੀ ਵਿੱਚ ਭੀਖ ਪਾਉਂਦਾ। ਭੀਖ ਦਾ ਮਤਲਬ ਕੀ ਹੈ ਕਿ ਉਹਦੇ ਸਰੀਰ ਦੀ ਅਵਸਥਾ ਇਵੇਂ ਦੀ ਹੈ, ਕੱਪੜੇ ਪਾਟੇ ਹੋਏ ਨੇ, ਜੁੱਤੀ ਟੁੱਟੀ ਹੋਈ ਹੈ, ਅੱਖਾਂ ਵਿੱਚੋਂ ਪਾਣੀ ਵਗੀ ਜਾਂਦਾ, ਸਰੀਰ ਕਮਜ਼ੋਰ ਹੈ, ਰੋਟੀ 2-3 ਦਿਨਾਂ ਦੀ ਖਾਧੀ ਹੋਈ ਹੈ। ਐਸੀ ਅਵਸਥਾ ਨੂੰ ਵੇਖ ਕੇ ਆਪੇ ਹੀ ਤਰਸ ਆਏਗਾ, ਅਗਲਾ ਕਹੇਗਾ ਵੇਖੋ ਵਿਚਾਰਾ ਪਤਾ ਨਹੀਂ ਕਦੋਂ ਦਾ ਭੁੱਖਾ ਹੈ, ਇਹਨੂੰ ਕੁਝ ਖਾਣ ਵਾਸਤੇ ਦੇ ਦਈਏ। ਇਸ ਕਰਕੇ ਮਹਾਰਾਜ ਤਾਂ ਭਿਖਾਰੀ ਦੀ ਇੱਥੇ ਗੱਲ ਕਰਦੇ ਨੇ ਕਿ ਭਾਈ ਤੂੰ ਗੁਰੂ ਕੋਲ ਜਾਣਾ ਹੈ ਅਤੇ ਇੱਦਾਂ ਗਰੀਬੀ ਦਾਅਵੇ ਨਾਲ ਜਾਇਆ ਕਰ, ਉਹਦੇ ਅੱਗੇ ਆਕੜ ਕੇ ਨਾ ਜਾਇਆ ਕਰ, ਉਹਦੇ ਅੱਗੇ ਧੌਣ ਚੁੱਕ ਕੇ ਨਾ ਜਾਇਆ ਕਰ। ਕਈ ਲੋਕ ਕਹਿੰਦੇ ਨੇ ਸਿੱਖ ਨੂੰ ਧੌਣ ਚੁੱਕ ਕੇ ਜਾਣਾ ਚਾਹੀਦਾ, ਧੌਣ ਚੁੱਕਣੀ ਹੈ ਅਤੇ ਔਰੰਗਜ਼ੇਬ ਦੇ ਅੱਗੇ ਚੁੱਕੋ, ਧੌਣ ਚੁੱਕਣੀ ਹੈ ਦਿੱਲੀ ਅੱਗੇ ਚੁੱਕੋ, ਧੌਣ ਚੁੱਕਣੀ ਹੈ ਅਤੇ ਕਾਬਲ ਦੇ ਪਠਾਨ ਜਿਹੜੇ ਦੇਸ਼ ਨੂੰ ਲੁੱਟਦੇ ਸੀ ਉਹਨਾਂ ਅੱਗੇ ਚੁੱਕੋ। ਇਹ ਅਸੀਂ ਗਲਤ ਵਿਆਖਿਆ ਕਰ ਦਿੱਤੀ, ਨਹੀਂ, ਗੁਰੂ ਅੱਗੇ ਸਿੱਖ ਕਦੀ ਨਹੀਂ ਧੌਣ ਚੁੱਕ ਕੇ ਤੁਰਦਾ, ਨੀਵੀਂ ਧੌਣ ਕਰਕੇ ਤੁਰਦਾ, ਇੱਥੇ ਭਿਖਾਰੀ ਬਣ ਕੇ ਤੁਰਦਾ। ਹਾਂ, ਜਦੋਂ ਫਿਰ ਇਹ ਭਿਖਾਰੀ ਬਾਹਰ, ਗੁਰੂ ਦਾ ਭਿਖਾਰੀ ਬਾਹਰ ਨੂੰ ਨਿਕਲਦਾ ਤੇ ਫਿਰ ਬਾਦਸ਼ਾਹ ਬਣ ਕੇ ਨਿਕਲਦਾ। ਆਪ ਜੀ ਨੇ ਸੁਣਿਆ ਨਾ ਇਤਿਹਾਸ ਦੇ ਵਿੱਚ, ਇੱਕ ਕਵੀ ਆ ਜਾਂਦਾ ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਪੌਂਟਾ ਸਾਹਿਬ ਦੀ ਧਰਤੀ 'ਤੇ, ਆਮ ਬੰਦਾ ਕੱਪੜੇ ਪਾਟੇ ਪਾਏ ਹੋਏ ਨੇ, ਸਿੱਧਾ ਸਾਦਾ, ਕੋਈ ਬਹੁਤੀ ਅਮੀਰੀ ਨਹੀਂ, ਪਰ ਗੁਣ ਹੈ, ਦਰਬਾਰ ਲੱਗਾ ਹੋਇਆ। ਉਹਨੇ ਸਾਧ ਸੰਗਤ ਜੀ ਕਵਿਤਾ ਬੜੀ ਸੋਹਣੀ ਸੁਣਾ ਦਿੱਤੀ ਪੌਂਟਾ ਸਾਹਿਬ ਦੀ ਧਰਤੀ 'ਤੇ। ਸਤਿਗੁਰੂ ਦਿਆਲੂ ਸੱਚੇ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਖੁਸ਼ ਹੋ ਗਏ। ਕਹਿਣ ਲੱਗੇ ਭਾਈ ਇਹਨੇ ਕਵਿਤਾ ਬੜੀ ਸੋਹਣੀ ਸੁਣਾਈ ਹੈ, ਜਾਓ ਸਿੰਘੋ ਜਾ ਕੇ ਹਾਥੀ ਲੈ ਕੇ ਆਓ। ਹਾਥੀ ਆ ਗਿਆ। ਕਹਿਣ ਲੱਗੇ ਹਾਥੀ ਦੇ ਉੱਤੇ ਬਿਠਾਓ। ਹਾਥੀ ਦੇ ਉੱਤੇ ਚੜ੍ਹਾਉਣ ਲੱਗੇ ਤੇ ਉਹ ਕਹਿੰਦਾ, ਮਹਾਰਾਜ ਮੈਂ ਤੇ ਕਦੀ ਘੋੜੇ ਤੇ ਵੀ ਨਹੀਂ ਚੜ੍ਹਿਆ ਤੇ ਤੁਸੀਂ ਮੈਨੂੰ ਹਾਥੀ ਤੇ ਬਿਠਾਉਣ ਲੱਗੇ ਹੋ। ਕਹਿਣ ਲੱਗੇ ਕੋਈ ਗੱਲ ਨਹੀਂ, ਤੂੰ ਹਾਥੀ ਤੇ ਬਹੁ। ਕਹਿੰਦੇ ਇਹਦਾ ਕੀ ਕਰਨਾ? ਕਹਿੰਦੇ ਘਰ ਲੈ ਜਾ। ਉਹ ਕਹਿੰਦਾ, ਪਾਤਸ਼ਾਹ ਮੇਰੇ ਤੇ ਆਪਣੇ ਖਾਣ ਜੋਗੇ ਪ੍ਰਸ਼ਾਦਾ ਇੱਕ ਤੋਂ ਹੁੰਦਾ, ਮਸਾਂ ਇਹਨੂੰ ਕੀ ਖਵਾਵਾਂਗਾ। ਕਹਿਣ ਲੱਗੇ ਇਹਦਾ ਕੀ ਫਿਕਰ ਕਰਨਾ, ਲਿਆਓ ਮੋਹਰਾਂ ਦੀ ਇੱਕ ਪੰਡ ਲਿਆ ਕੇ ਉਹ ਵੀ ਲੱਦ ਦਿਓ ਹਾਥੀ ਤੇ। ਜਿੰਨਾ ਚਿਰ ਹਾਥੀ ਰਵੇਗਾ ਉਨਾ ਚਿਰ ਮੋਹਰਾਂ ਨਹੀਂ ਮੁੱਕਦੀਆਂ। ਇਹ ਦਾਤਾ ਹੈ, ਸਾਧ ਸੰਗਤ ਜੀ ਦੇਣ ਵਾਲਾ। ਉਹਨੂੰ ਚੜ੍ਹਾ ਦਿੱਤਾ ਹਾਥੀ ਤੇ ਪਿੰਡ ਵੱਲ ਨੂੰ ਤੋਰ ਦਿੱਤਾ। ਅੱਗੇ ਪਹਾੜੀ ਰਾਜਿਆਂ ਦੀ ਫੌਜ ਸੀ ਤੇ ਉਹਨਾਂ ਦੂਰੋਂ ਵੇਖਿਆ ਵੀ ਕੋਈ ਹਾਥੀ ਤੇ ਚੜ੍ਹਿਆ ਆਉਂਦਾ। ਉਹਨਾਂ ਸੋਚਿਆ ਬਈ ਕੋਈ ਇਹ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਧਰ ਇਕੱਲੇ ਆ ਗਏ ਨੇ ਤੇ ਮੌਕਾ ਬੜਾ ਹੈ, ਆਪਾਂ ਘੇਰਾ ਪਾ ਲਈਏ। ਇਕੱਠੇ ਹੋ ਗਏ, ਉੱਧਰੋਂ ਫਾਇਰ ਕੀਤੇ, ਗੋਲੀ ਚਲਾਈ, ਤੀਰ ਚਲਾਏ। ਉਹ ਵਿਚਾਰਾ ਦੋਵੇਂ ਹੱਥ ਖੜੇ ਕਰਕੇ ਰੌਲਾ ਪਾਏ, ਭਾਈ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ। ਨੇੜੇ ਆ ਕੇ ਵੇਖਿਆ, ਉਹ ਕਹਿੰਦਾ ਮੈਨੂੰ ਕਿਉਂ ਮਾਰਨ ਵਾਸਤੇ ਇਕੱਠੇ ਹੋਏ? ਕਹਿਣ ਲੱਗੇ ਅਸੀਂ ਸੋਚਿਆ ਬਈ ਤੂੰ ਗੁਰੂ ਗੋਬਿੰਦ ਸਿੰਘ ਹੈ, ਹਾਥੀ 'ਤੇ ਹੁਣ ਕੌਣ ਚੜ੍ਹ ਸਕਦਾ ਹੈ? ਅਤੇ ਉਹਨੇ ਫਿਰ ਜਵਾਬ ਦਿੱਤਾ, ਕਹਿਣ ਲੱਗੇ ਜਦੋਂ ਗਿਆ ਸਾਂ ਉਦੋਂ ਭਿਖਾਰੀ ਸਾਂ, ਗੁਰੂ ਗੋਬਿੰਦ ਸਿੰਘ ਦਾ ਭਿਖਾਰੀ ਸਾਂ, ਜਦੋਂ ਉੱਥੋਂ ਵਾਪਸ ਆਇਆ ਅਤੇ ਬਾਦਸ਼ਾਹ ਬਣ ਕੇ ਵਾਪਸ ਮੁੜਿਆ। ਇਹ ਉਹ ਇਸ ਘਰ ਦੇ ਵਿੱਚ ਇਹ ਸਾਧ ਸੰਗਤ ਜੀ ਵਡਿਆਈ ਹੈ ਸਤਿਗੁਰੂ ਪਾਤਸ਼ਾਹ ਦੇ ਘਰ ਦੇ ਵਿੱਚ। ਇਸ ਕਰਕੇ ਪਾਤਸ਼ਾਹ ਗਰੀਬ ਨਵਾਜ਼ ਜੀ ਕਹਿੰਦੇ ਨੇ, ਹਮ ਧਾਰੇ ਭਿਖਾਰੀ ਜੀਓ, ਤੁਹਾਡੇ ਭਿਖਾਰੀ ਹਾਂ ਸੱਚੇ ਪਾਤਸ਼ਾਹ ਜੀ।
1: ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ।
0: ਹੁਣ ਇੱਥੋਂ ਵਿਚਾਰ ਤਬਦੀਲ ਹੋ ਗਈ ਸਾਰੀ। ਹੁਣ ਥੋੜ੍ਹੀ ਜਿਹੀ ਤਵੱਜੋਂ ਦਿਆ ਜੇ, ਪਹਿਲੀਆਂ ਗੱਲਾਂ ਸਾਨੂੰ ਥੋੜ੍ਹੀਆਂ ਜਿਹੀਆਂ ਰਾਸ ਆਉਂਦੀਆਂ ਕਿਉਂਕਿ ਮੋਹਰਾਂ ਬਾਰਾਂ ਦੀ ਗੱਲ ਸੀ, ਵਿੱਚ ਹਾਥੀ ਦੀ ਗੱਲ ਸੀ। ਹੁਣ ਗਿਆਨ ਦੀ ਗੱਲ ਸ਼ੁਰੂ ਹੁੰਦੀ ਹੈ। ਅਸਲ ਵਿੱਚ ਇੱਕ ਸ਼ਬਦ ਹੁੰਦਾ ਹੈ, ਇੱਕ ਉਸ ਸ਼ਬਦ ਨੂੰ ਉਚਾਰਨ ਵੇਲੇ ਗੁਰੂ ਸਾਹਿਬ ਕਿਹੜੀ ਅਵਸਥਾ ਵਿੱਚ ਸਨ, ਇੱਕ ਉਹ ਅਵਸਥਾ ਹੁੰਦੀ ਹੈ। ਜਦੋਂ ਇਹਨਾਂ ਦੋ ਚੀਜ਼ਾਂ ਦਾ ਪਤਾ ਲੱਗ ਜਾਏ ਉਦੋਂ ਗੁਰਬਾਣੀ ਦੇ ਬਹੁਤ ਸਾਰੇ ਅਰਥਾਂ ਦਾ ਪਤਾ ਸਹਿਜੇ ਲੱਗ ਜਾਂਦਾ ਵੀ ਉਹ ਸ਼ਬਦ ਕਿਹੜੀ ਅਵਸਥਾ 'ਚੋਂ ਉਚਾਰਿਆ ਗਿਆ। ਇਹ ਜਿਹੜਾ ਸ਼ਬਦ ਤੁਸੀਂ ਅੱਜ ਦਾ ਸ੍ਰੀ ਮੁੱਖ ਵਾਕ ਉਚਾਰਿਆ ਨਾ, ਇਹ ਗਿਆਨ ਅਵਸਥਾ ਵਿੱਚੋਂ ਉਚਾਰਿਆ, ਗਿਆਨ ਦੀ, ਬ੍ਰਹਮ ਗਿਆਨ ਦੀ ਉੱਚੀ ਅਵਸਥਾ ਵਿੱਚੋਂ, ਜਿੱਥੇ ਜਾ ਕੇ ਸੱਚ ਅਤੇ ਝੂਠ ਵੱਖਰੇ ਦਿਸਣ ਲੱਗ ਪੈਂਦੇ ਨੇ, ਜਿੱਥੇ ਜਾ ਕੇ ਮੰਗ ਬਦਲ ਜਾਂਦੀ ਹੈ, ਜਿੱਥੇ ਜਾ ਕੇ ਪਤਾ ਲੱਗ ਜਾਂਦਾ ਵੀ ਇਹਦਾ ਮੰਗਣ ਦਾ ਕੀ ਫਾਇਦਾ, ਜਿਹੜੀ ਚੀਜ਼ ਮੈਂ ਮੰਗ ਰਿਹਾ ਇਹ ਤਾਂ ਨਾਸ਼ਮਾਨ ਹੈ, ਇਹ ਤਾਂ ਨਾਲ ਨਹੀਂ ਨਿਭਣ ਵਾਲੀ। ਇਹ ਗਿਆਨ ਅਵਸਥਾ ਦਾ ਸ਼ਬਦ ਹੈ ਅਤੇ ਤੁਸੀਂ ਜਾ ਕੇ ਪੜ੍ਹ ਵੀ ਲਿਆ ਜੇ, ਸ਼ਬਦ ਦੀ ਅਖੀਰਲੀ ਪੰਕਤੀ ਅੱਗੇ ਆਉਣੀ ਹੈ, ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ। ਅਖੀਰਲੀ ਅਵਸਥਾ ਵਿੱਚ ਦੱਸ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਸ਼ਬਦ ਗਿਆਨ ਅਵਸਥਾ ਵਿੱਚ ਆ ਰਿਹਾ। ਗਿਆਨ ਅਵਸਥਾ ਦੇ ਜਦੋਂ ਪ੍ਰਗਟ ਹੁੰਦੀ ਹੈ, ਗੁਰੂ ਦੇ ਸ਼ਬਦ ਦੀ ਸਿੱਖ ਕਮਾਈ ਕਰਦਾ ਹੈ, ਨਾਮ ਦੀ ਬਾਣੀ ਦੀ ਕਮਾਈ ਕਰਦਾ ਹੈ, ਗੁਰੂ ਦੇ ਹੁਕਮ ਵਿੱਚ ਜੀਵਨ ਨੂੰ ਉੱਚਾ ਚੁੱਕਦਾ ਗੁਰੂ ਦੀ ਕਿਰਪਾ ਦੇ ਨਾਲ, ਅਤੇ ਇੱਕ ਸਮਾਂ ਆਉਂਦਾ ਹੈ ਜਦੋਂ ਸਾਰੀਆਂ ਦੁਨੀਆਂ ਦੀਆਂ ਮਤਾਂ ਨਾਸ਼ ਹੋ ਜਾਂਦੀਆਂ ਨੇ, ਕੇਵਲ ਗੁਰੂ ਦੀ ਮਤ ਰਹਿ ਜਾਂਦੀ ਹੈ ਉੱਥੇ। ਉਸ ਮਤ ਦੇ ਵਿੱਚ ਇਹ ਗਿਆਨ ਪ੍ਰਗਟ ਹੁੰਦਾ ਅਤੇ ਇਹਦੇ ਵਿੱਚ ਪਤਾ ਲੱਗ ਜਾਂਦਾ ਮੇਰੇ ਨਾਲ ਕਿਸ ਚੀਜ਼ ਨੇ ਨਿਭਣਾ ਹੈ ਅਤੇ ਜਿਨ੍ਹਾਂ ਨਾਲ ਮੈਂ ਚੰਬੜਿਆਂ ਬੈਠਾਂ ਇਹ ਕਿੱਥੇ ਰਹਿ ਜਾਣੀਆਂ ਨੇ, ਉੱਥੇ ਪਤਾ ਲੱਗ ਜਾਂਦਾ। ਉਹਨੂੰ ਬਾਬਾ ਫਰੀਦ ਸਾਹਿਬ ਨੇ ਆਪਣੇ ਸਲੋਕਾਂ ਵਿੱਚ ਲਿਖਿਆ, ਤੁਸੀਂ ਅਖੰਡ ਪਾਠ ਸਾਹਿਬ ਕਰਾਉਂਦੇ ਹੋ, ਕਰਾਓ ਜ਼ਰੂਰ, ਬਾਣੀ ਪੜ੍ਹੀ ਜਾਂਦੀ ਹੈ ਚੰਗੀ ਗੱਲ ਹੈ, ਪਰ ਸੁਣਿਆ ਜ਼ਰੂਰ ਕਰੋ। ਇਹ ਨਾ ਹੋਵੇ ਵੀ ਗ੍ਰੰਥੀ ਸਿੰਘ ਵਾਜਾ ਮਾਰਦਾ ਫਿਰੇ ਵੀ ਸਲੋਕ ਆ ਗਏ ਨੇ ਹੁਣ ਤਾਂ ਆ ਜਾਓ ਉੱਠ ਕੇ, ਅਤੇ ਉਹ ਫਿਰ ਕਹਿਣ ਕੋਈ ਗੱਲ ਨਹੀਂ ਬਾਬਾ ਜੀ ਪਾਠ ਥੋੜ੍ਹਾ ਜਿਹਾ ਮੱਠਾ ਕਰ ਦਿਓ, ਅਜੇ ਅਸੀਂ ਨਹਾਤੇ ਨਹੀਂ, ਅਜੇ ਅਸੀਂ ਪੱਗ ਨਹੀਂ ਵੱਜੀ। ਵੀ ਬਾਬੇ ਕੋਲ ਕੋਈ ਗੇਰ ਨੇ ਜਿਹੜੇ ਉਹ ਪਹਿਲੇ ਗੇਰ ਵਿੱਚ ਪਾ ਦੇਗਾ, ਅਖੇ ਪਾਠ ਮੱਠਾ ਕਰ ਦਿਓ ਅਜੇ ਫਲਾਣਾ ਨਹੀਂ ਆਇਆ। ਇਹ ਪਾਠ ਨਹੀਂ ਸਾਧ ਸੰਗਤ ਜੀ, ਇਹ ਤਾਂ ਰੀਤੀ ਰਿਵਾਜ ਨੇ, ਪਾਠ ਕਰਾਏ। ਇਹ ਪਾਠ ਨੇ ਜਿਹਦੇ ਵਿੱਚ ਅਖੀਰ 'ਤੇ ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਆਉਂਦੇ ਨੇ, ਜਿਹਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਗੁਰੂ ਦਾ ਸਿੱਖ ਜਦੋਂ ਨਾਮ ਦੀ ਕਮਾਈ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਆਉਂਦਾ ਹੈ ਅਤੇ ਉਹਦੇ ਅੰਦਰ ਇੱਕ ਬਿਰਤੀ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਹੰਸ ਬਿਰਤੀ। ਹੰਸ ਦਾ ਮਤਲਬ ਇਹ ਹੁੰਦਾ ਵੀ ਹੰਸ ਮੋਤੀ ਖਾਂਦਾ, ਬਸ ਹੋਰ ਕੁਝ ਨਹੀਂ ਖਾਂਦਾ, ਮੋਤੀਆਂ ਤੋਂ ਬਿਨਾਂ ਕੁਝ ਨਹੀਂ ਖਾਂਦਾ। ਇੱਥੇ ਹੰਸ ਦਾ ਮਤਲਬ ਉਹ ਸੁਰਤ ਜੋ ਸਿਰਫ ਨਾਮ ਦਾ ਰਸ ਪੀਂਦੀ ਹੈ, ਹੋਰ ਕਿਸੇ ਚੀਜ਼ ਨੂੰ ਉਹ ਗ੍ਰਹਿਣ ਨਹੀਂ ਕਰਦੀ, ਹੋਰ ਕਿਸੇ ਚੀਜ਼ ਨਾਲ ਉਹ ਸਾਧ ਸੰਗਤ ਜੀ ਮੋਹ ਨਹੀਂ ਪਾਉਂਦੀ। ਅਤੇ ਬਾਬਾ ਫਰੀਦ ਸਾਹਿਬ ਜੀ ਨੇ ਫਿਰ ਹੋਰ ਵੀ ਗੱਲ ਕਹੀ ਹੈ, ਉਹ ਕਹਿੰਦੇ ਕਈ ਵਾਰੀ ਹੰਸ ਉੱਡ ਕੇ ਕੱਲਰ ਦੀ ਛਪੜੀ ਵਿੱਚ ਵੀ ਬਹਿ ਜਾਂਦੇ ਨੇ, ਕਈ ਵਾਰੀ ਹੰਸ ਉੱਠ ਕੇ ਕੱਲਰ ਦੀ ਛਪੜੀ ਵਿੱਚ ਅਤੇ ਨਾਲ ਕੋਧਰੇ ਦੀ ਜ਼ਮੀਨ, ਕੋਧਰੇ ਦੀ ਫਸਲ ਵਿੱਚ ਵੀ ਬਹਿ ਗਏ। ਦੋ ਸਲੋਕ ਇਕੱਠੇ ਆਏ ਨੇ ਉਹਨਾਂ ਦੇ, ਕੱਲਰ ਕੇਰੀ ਛੱਪੜੀ ਆਏ ਉਹ ਲੱਥੇ ਹੰਝ। ਕੱਲਰ ਦੀ ਛੱਪੜੀ ਹੁਣ ਵਾਲਿਆਂ ਨੂੰ ਤਾਂ ਨਹੀਂ ਪਤਾ ਹੋਣਾ, ਪੁਰਾਣੇ ਬਜ਼ੁਰਗਾਂ ਨੂੰ ਪਤਾ ਕੱਲਰ ਵਾਲੀ ਛੱਪੜੀ ਕੀ ਹੁੰਦੀ ਸੀ, ਕੱਲਰ ਦੀ ਜ਼ਮੀਨ ਕਿੱਥੇ ਹੁੰਦੀ ਸੀ। ਉਹ ਜ਼ਮੀਨ ਜਿਹਦੇ ਵਿੱਚ ਪਾਣੀ ਖਲੋਤਾ ਖਲੋਤਾ ਕਾਲਾ ਹੋ ਜਾਂਦਾ ਸੀ ਉਹਨੂੰ ਕੱਲਰ ਦੀ ਛੱਪੜੀ ਕਹਿੰਦੇ ਸਨ। ਉੱਥੇ ਕੋਈ ਫਸਲ ਨਹੀਂ ਸੀ ਹੁੰਦੀ, ਕੋਈ ਪੰਛੀ ਨਹੀਂ ਸੀ ਬਹਿੰਦਾ, ਉੱਥੇ ਬਸ ਬਗਲੀ ਬਹਿੰਦੇ ਸਨ ਅਤੇ ਡੱਡੀਆਂ ਖਾਂਦੇ ਸਨ। ਅਤੇ ਫਰੀਦ ਸਾਹਿਬ ਕਹਿੰਦੇ ਇੱਕ ਦਿਨ ਹੰਸ ਉੱਥੋਂ ਲੰਘਦਾ ਲੰਘਦਾ ਉਸ ਕੱਲਰ ਦੀ ਛੱਪੜੀ 'ਤੇ ਬਹਿ ਗਿਆ, ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਝ। ਅਤੇ ਕਹਿੰਦੇ ਉਹਨਾਂ ਨੇ ਇੱਕ ਕੰਮ ਕੀਤਾ, ਚਿੰਝੂ ਬੋੜਨ ਨਾ ਪੀਵਹਿ ਉੱਡਣ ਸੰਦੀ ਡਾਂਝ। ਇੱਕ ਹੈਰਾਨੀ ਦੀ ਗੱਲ, ਉਹਨਾਂ ਨੇ ਉਸ ਕਾਲੇ ਪਾਣੀ ਦੇ ਵਿੱਚ ਆਪਣੀ ਚਿੰਝ ਵੀ ਡੋਬ ਲਈ। ਹੁਣ ਇਹ ਮਰਿਆਦਾ ਤੋਂ ਉਲਟ ਸੀ, ਲੋਕਾਂ ਨੇ ਕਿਹਾ ਇਹ ਕਾਹਦਾ ਹੰਸ ਹੋਇਆ ਜਿਹੜਾ ਕਾਲੇ ਪਾਣੀ ਗੰਦੇ ਪਾਣੀ ਵਿੱਚ ਚਿੰਝ ਡੋਬ ਕੇ ਬਹਿ ਗਿਆ, ਇਹ ਹੰਸ ਕਿੱਥੇ ਹੋਣਾ ਹੈ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਉਹਨੇ ਵਿਖਾਉਣ ਵਾਸਤੇ ਹੰਸ ਡੋਬੀ ਸੀ, ਚਿੰਝ ਡੋਬੀ ਸੀ ਵੀ ਭਲਾ ਲੋਕ ਕੀ ਆਉਂਦੇ ਨੇ। ਉਹਨੇ ਚਿੰਝ ਤਾਂ ਡੋਬ ਲਈ ਪਰ ਪਾਣੀ ਨਹੀਂ ਪੀਤਾ ਗੰਦਾ। ਵੇਖੋ ਕਿੰਨੀ ਬਰੀਕ ਹੈ ਸਿੱਖੀ ਜਿਹੜੀ ਹੈ, ਇਹਦਾ ਮਤਲਬ ਕੀ ਹੈ, ਜਦੋਂ ਅੰਦਰ ਹੰਸ ਬਿਰਤੀ ਪੈਦਾ ਹੋ ਜਾਂਦੀ ਹੈ, ਐਸਾ ਗੁਰੂ ਕਾ ਸਿੱਖ ਸੰਸਾਰ ਗ੍ਰਸਤ ਪਰਿਵਾਰ ਭੋਗ ਦੇ ਵਿੱਚ ਵੀ ਚਲਾ ਜਾਂਦਾ ਹੈ, ਉਹਦੇ ਵਿੱਚ ਵੀ ਰਹਿੰਦਾ, ਪਰ ਸਾਧ ਸੰਗਤ ਜੀ ਉਹਨੂੰ ਅੰਦਰਲੇ ਸੁਰਤ ਦੇ ਵਿੱਚ ਗ੍ਰਹਿਣ ਨਹੀਂ ਕਰਦਾ, ਉੱਥੇ ਉਹਦਾ ਮਨ ਨਹੀਂ ਲੱਗਦਾ, ਉਹਦੇ ਵਿੱਚ ਡੁੱਬਦਾ ਨਹੀਂ, ਉਹਦੇ ਤੋਂ ਨਿਰਲੇਪ ਰਹਿੰਦਾ, ਉਹਦੇ ਤੋਂ ਉੱਚਾ ਰਹਿੰਦਾ। ਕਲਦਰ ਕੇਰੀ ਛੱਪੜੀ ਆਏ ਉਲੱਥੇ ਹੰਝ, ਚਿੰਝੂ ਬੋੜਨ ਨਾ ਪੀਵਹਿ ਉੱਡਣ ਸੰਦੀ ਡਾਂਝ। ਡਾਂਝ ਕਹਿੰਦੇ ਨੇ ਕਾਲੀ ਨੂੰ। ਸਾਧ ਸੰਗਤ ਜੀ ਇਹ ਗੁਰਸਿੱਖ ਦੀ ਨਿਸ਼ਾਨੀ ਹੁੰਦੀ ਹੈ, ਜੇ ਕਿਤੇ ਚਾਰ ਬੰਦੇ ਬਹਿ ਕੇ ਗੱਲਾਂ ਮਾਰਦੇ ਹੋਣ, ਟਾਈਮ ਖਰਾਬ ਕਰਦੇ ਹੋਣ, ਕਦੀ ਇਹਦੀ ਗੱਲ ਫੜ ਲਈ, ਕਦੀ ਉਹਦੀ ਫੜ ਲਈ, ਕਦੀ ਉਹਦੀ ਫੜ ਲਈ, ਭੁੱਲ ਭੁਲੇਖੇ ਲੰਘਦਾ ਹੋਵੇ ਅਤੇ ਕਈ ਵਾਰੀ ਉਹ ਆਵਾਜ਼ ਮਾਰ ਲੈਂਦੇ ਵੀ ਆ ਜਾ ਦੋ ਮਿੰਟ, ਤੂੰ ਸਾਰਾ ਦਿਨ ਪਾਠ ਹੀ ਕਰਦਾ ਰਹਿੰਦਾ, ਦੁਨੀਆਂ ਦੀ ਵੀ ਗੱਲਬਾਤ ਸੁਣ ਲਿਆ ਕਰ। ਉਹ ਫਿਰ ਮੂੰਹ ਰੱਖਣ ਵਾਸਤੇ ਬਹਿ ਜਾਂਦਾ, ਪਰ ਗੁਰਸਿੱਖ ਦੀ ਨਿਸ਼ਾਨੀ ਕੀ ਹੈ, ਬਵੇਗਾ ਉੱਥੇ ਅਤੇ ਉਹਨੂੰ ਘੜੀ ਚੱਲਦੀ ਦਿਸੇਗੀ, ਉਹਦੇ ਅੰਦਰੋਂ ਗੁਰੂ ਬੋਲੇਗਾ ਸ਼ਬਦ ਰੂਪ ਹੋ ਕੇ, ਉਹ ਸਿੱਖਾ ਇਹ ਘੜੀ ਇਹ ਮਿੰਟ ਪਰਤ ਕੇ ਨਹੀਂ ਲੱਭਣੇ, ਆਹ ਜਿਹੜੇ ਤੈਨੂੰ ਸੱਦ ਕੇ ਇੱਥੇ ਬਿਠਾ ਰਹੇ ਨੇ, ਇਹਨਾਂ ਹੀ ਮੋਢਿਆਂ 'ਤੇ ਚੁੱਕ ਕੇ ਤੈਨੂੰ ਲੱਕੜਾਂ 'ਤੇ ਪਾ ਲੈਣਾ, ਉੱਠ ਕੇ ਨਾਮ ਜਪ ਲੈ ਘੜੀ। ਇਹ ਇਹ ਟਾਈਮ ਖਰਾਬ ਕਰ ਰਹੇ ਨੇ ਆਪਣਾ, ਇਹ ਆਪਣਾ ਸਮਾਂ ਬਰਬਾਦ ਕਰ ਰਹੇ ਨੇ। ਉੱਡਣ ਸੱਦੀ ਡਾਂਝ ਉਹਦੇ ਅੰਦਰ ਕਾਲ ਪੈ ਗਈ, ਕਿਤੇ ਉਹਨੂੰ ਵਿਆਹ 'ਤੇ ਜਾਣਾ ਪੈ ਗਿਆ। ਉੱਥੇ ਉੱਚੇ ਉੱਚੇ ਜਿਵੇਂ ਅੱਜ ਕੱਲ੍ਹ ਸਾਡੀ ਹਾਲਾਤ ਹੈ ਵੀ ਓਡੇ ਓਡੇ ਬੰਦੇ ਨੇ ਜਿਹੜੇ ਜਿਹੜੇ ਸਪੀਕਰ ਲਾਏ ਹੋਏ ਨੇ ਇੰਨੀ ਆਵਾਜ਼, ਮੈਂ ਸੋਚਣਾ ਵੀ ਇਹਨਾਂ ਲੋਕਾਂ ਦੇ ਕੰਨ ਕਿਵੇਂ ਬਚੇ ਨੇ। ਪਾੜ ਜਾਣੇ ਚਾਹੀਦੇ ਸਾਨੂੰ ਜਿੰਨੀ ਆਵਾਜ਼ ਛੱਡਦੇ ਨੇ, ਪਰ ਤਕੜੇ ਨੇ ਫਿਰ ਵੀ, ਸ਼ਾਬਾਸ਼ੇ, ਬਹੁਤ ਕੰਨ ਤੁਹਾਡੇ ਬਹੁਤ ਤਾਕਤਵਰ ਨੇ, ਇੰਨੀ ਆਵਾਜ਼ ਸਹਿ ਜਾਂਦੇ ਨੇ। ਅਤੇ ਫਿਰ ਵੀ ਉਹ ਉੱਥੇ ਜੇ ਕਿਸੇ ਗੁਰੂ ਕੇ ਸਿੱਖ ਨੂੰ ਜਾਣਾ ਪੈ ਜਾਏ, ਉਹ ਕਹਿੰਦਾ ਵੀ ਇਸ ਕਲਯੁੱਗ ਵਿੱਚੋਂ ਕਦੋਂ ਜਾਣ ਛੁੱਟੇਗੀ, ਕਦੋਂ ਇੱਥੋਂ ਨਿਕਲਾਂਗੇ ਅਤੇ ਕਿਤੇ ਚੱਜ ਦੇ ਥਾਂ 'ਤੇ ਕੋਈ ਬੰਦਿਆਂ ਵਾਲੀ ਥਾਂ 'ਤੇ ਬਹਾਂਗੇ ਜਾ ਕੇ। ਇਸ ਤਰ੍ਹਾਂ ਹੰਸ ਬਿਰਤੀ ਵਾਲਾ ਇਹ ਸਲੋਕ ਹੈ, ਆਏ ਉਲੱਥੇ ਹੰਝ ਚਿੰਝੂ ਬੋੜਨ ਨਾ ਪੀਵੈ ਉੱਡਣ ਸੰਧੀ ਡਾਂਝ। ਫਿਰ ਦੂਜਾ ਸਲੋਕ ਨਾਲ ਹੋਰ ਉਚਾਰਿਆ, ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ। ਕਹਿੰਦੇ ਇੱਕ ਦਿਨ ਹੰਸ ਉੱਡਦਾ ਉੱਡਦਾ ਕੁਦਰੇ ਦੇ ਖੇਤ ਵਿੱਚ ਬਹਿ ਗਿਆ। ਕੁਦਰਾ ਪੁਰਾਣੇ ਸਮੇਂ ਵਿੱਚ ਹੁੰਦਾ ਸੀ ਕੁਦਰੇ ਦੀ ਰੋਟੀ, ਤੁਸੀਂ ਸੁਣਿਆ ਭਾਈ ਲਾਲੋ ਨੇ ਬਣਾਈ ਸੀ ਅਤੇ ਗੁਰੂ ਨਾਨਕ ਸਾਹਿਬ ਨੇ ਕੁਦਰੇ ਦੀ ਰੋਟੀ ਖਾਧੀ ਸੀ। ਇੱਕ ਫਸਲ ਹੈ ਅਤੇ ਉਹਦੇ ਵਿੱਚ ਹੰਸ ਬਹਿੰਦਾ ਨਹੀਂ ਪਰ ਉੱਥੇ ਬੈਠ ਗਿਆ। ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ, ਅਤੇ ਲੋਕ ਉਹਨੂੰ ਉਡਾਉਂਦੇ ਨੇ ਅਤੇ ਨਾਲੇ ਕਹਿੰਦੇ ਆਪਣੇ ਖਾਨਦਾਨ ਨੂੰ ਕਿਉਂ ਕਲੰਕ ਲਾਉਂਦਾ, ਤੂੰ ਹੰਸ ਹੁੰਦਾ ਅਤੇ ਕੁਦਰੇ ਦੀ ਜ਼ਮੀਨ ਵਿੱਚ ਨਹੀਂ ਬਹੀਦਾ। ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰਾ ਖਾਏ। ਇਹ ਕਮਲੇ ਲੋਕੀ ਨਹੀਂ ਜਾਣਦੇ, ਇਹ ਤਾਂ ਆਪਣੀ ਮੌਜ

0: ਗਿਆਨ ਦੀ ਅਵਸਥਾ ਵਿੱਚ ਆਪਣੇ ਆਪ ਮੰਗ ਬਦਲ ਜਾਏਗੀ। ਉਸ ਅਵਸਥਾ ਵਿੱਚ ਨਾਮ ਹੀ ਮੰਗੇਗਾ ਚੰਗੀ ਚੀਜ਼ ਜਿਹੜੀ, ਉਹਨੂੰ ਪਤਾ ਲੱਗ ਜਾਂਦਾ ਹੈ ਕੰਮ ਦੇਣ ਵਾਲੀ ਹੈ ਔਰ ਲਗਾਤਾਰ ਹੀ ਹੈ। ਸਦਾ ਸੁੱਖ, ਇੱਕ ਹੁੰਦਾ ਸੁੱਖ, ਇੱਕ ਹੁੰਦਾ ਸਦਾ ਸੁੱਖ। ਸੁੱਖ ਕੋਈ ਸੁੱਖ ਹੈ ਉਹਦੀ ਘੰਟੇ ਵਿੱਚ ਮੌਤ ਹੋ ਜਾਂਦੀ ਹੈ, ਕੋਈ ਸੁੱਖ ਹੈ ਉਹਦੀ 8 ਘੰਟਿਆਂ ਵਿੱਚ ਮੌਤ ਹੋ ਜਾਂਦੀ, ਕਿਸੇ ਦੀ 2 ਮਿੰਟਾਂ ਵਿੱਚ ਹੋ ਜਾਂਦੀ ਹੈ, ਕਿਸੇ ਦੀ ਸਾਧ ਸੰਗਤ 'ਚ 10 ਸਾਲ 10 ਸਾਲ 20 ਸਾਲ ਕਿੱਥੋਂ ਤੱਕ ਜਾਏਗਾ। ਆਖਰ ਕਾਲ ਹੈ, ਕਾਲ ਸਭ ਸੁੱਖਾਂ ਨੂੰ ਖਾ ਜਾਂਦਾ ਹੈ। ਇੱਕ ਸੁੱਖ ਹੈ ਜਿਹੜਾ ਨਾਮ ਦਾ, ਗੁਰੂ ਦੀ ਕਿਰਪਾ ਦਾ, ਜਿੱਥੋਂ ਤੱਕ ਕਾਲ ਦੀ ਪਹੁੰਚ ਨਹੀਂ ਉੱਥੋਂ ਤੱਕ ਕਾਲ ਪਹੁੰਚਦਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਦਾਤ, ਨਾਮ ਦਾ ਪਿਆਰ ਬਖਸ਼ੋ ਸੱਚੇ ਪਾਤਸ਼ਾਹ।
1: ਘੱਟ ਘੱਟ ਰਵ ਰਹਿਆ ਬਨਵਾਰੀ।
0: ਫਿਰ ਗੁਰਸਿੱਖ ਨੇ ਬੇਨਤੀ ਕੀਤੀ ਹੈ ਵੀ ਜਿਹੜਾ ਤੁਸੀਂ ਰੱਬ ਕਹਿੰਦੇ ਹੋ ਉਹ ਰਹਿੰਦਾ ਕਿੱਥੇ ਹੈ, ਆਕਾਸ਼ ਵਿੱਚ ਇਹ ਜਾਂ ਕਿਤੇ ਹੋਰ ਹੈ ਕਿੱਥੇ? ਕਹਿੰਦੇ ਘੱਟ ਘੱਟ ਰਵ ਰਹਿਆ ਬਨਵਾਰੀ, ਕੋਈ ਥਾਂ ਉਹਦੇ ਤੋਂ ਖਾਲੀ ਨਹੀਂ। ਉਹ ਜੋਤ ਰੂਪ ਹੋ ਕੇ ਘੱਟ ਘੱਟ ਦੇ ਵਿੱਚ ਸਾਰਿਆਂ ਦੇ ਹਿਰਦਿਆਂ ਵਿੱਚ ਸਾਰੇ ਥਾਵਾਂ ਤੇ ਮੌਜੂਦ ਹੈ ਅਕਾਲ ਪੁਰਖ।
1: ਜਲ ਥਲ ਮਹੀਅਲ ਗੁਪਤੋ ਵਰਤੈ।
0: ਪਰ ਨਾਲ ਇੱਕ ਗੱਲ ਕਹਿ ਦਿੱਤੀ, ਕਹਿੰਦੇ ਜਲ ਪਾਣੀ ਵਿੱਚ ਵੀ ਹੈ, ਥਲ ਆ ਜਿਹੜੀ ਧਰਤੀ ਤੇ ਅਸੀਂ ਤੁਰਨੇ ਆ ਇੱਥੇ ਵੀ ਰੱਬ ਹੈ, ਗੁਪਤੋ ਵਰਤੈ। ਪਰ ਗੱਲ ਇਹ ਹੈ ਵੀ ਗੁਪਤ ਹੈ, ਜਿਵੇਂ ਲੱਕੜ ਦੇ ਵਿੱਚ ਅੱਗ ਹੁੰਦੀ ਹੈ ਨਾ, ਉਨਾ ਚਿਰ ਪ੍ਰਗਟ ਨਹੀਂ ਹੁੰਦੀ ਜਿੰਨਾ ਚਿਰ ਬਾਹਰੋਂ ਉਹਨੂੰ ਅੱਗ ਨਾ ਮਿਲੇ। ਜਦੋਂ ਬਾਹਰੋਂ ਅੱਗ ਭਾਵੇਂ ਛੋਟੀ ਜਿਹੀ ਇੱਕ ਚਿਣਕ ਲੱਗ ਜਾਏ ਫਿਰ ਭਾਂਬੜ ਮੱਚ ਪੈਂਦੇ ਨੇ। ਇਵੇਂ ਵਾਹਿਗੁਰੂ ਸਭ ਥਾਵਾਂ 'ਤੇ ਹੈ, ਪਰ ਜਿੰਨਾ ਚਿਰ ਹੁਣ ਅੱਗੇ ਦੱਸਣਗੇ ਪ੍ਰਗਟ ਕਾਹਦੇ ਨਾਲ ਹੋਵੇਗਾ। ਗਰੀਬ ਨਿਵਾਜ ਜੀ ਕਹਿੰਦੇ ਹਨ
1: ਹੋਰ ਸ਼ਬਦੀ ਦੇਖ ਨਿਹਾਰੀ ਜੀਓ।
0: ਗੁਰੂ ਦੇ ਸ਼ਬਦ ਦੀ ਜਦੋਂ ਤੂੰ ਕਮਾਈ ਕਰੇਗਾ ਤੇ ਉਦੋਂ ਨਿਹਾਰੀ, ਨਿਹਾਰਨਾ ਯਾਨੀ ਕਿ ਧਿਆਨ ਨਾਲ ਵੇਖਣਾ, ਕਿਸੇ ਚੀਜ਼ ਨੂੰ ਧਿਆਨ ਨਾਲ ਪਛਾਣਨਾ। ਨਿਹਾਰਨ ਦਾ ਮਤਲਬ ਹੈ ਪਿਆਰ ਨਾਲ ਵੇਖਣਾ। ਜਦੋਂ ਤੂੰ ਗੁਰੂ ਕੇ ਸ਼ਬਦ ਦੀ ਅੱਖ ਰਾਹੀਂ ਵੇਖੇਗਾ, ਬਾਣੀ ਕੀ ਹੈ, ਬਾਣੀ ਬਾਰਡਰ 'ਤੇ ਹੈ, ਸ਼ਬਦ ਬਾਰਡਰ ਹੈ, ਹੱਦ ਹੈ, ਇਹਦੇ ਇਸ ਪਾਸੇ ਸੰਸਾਰ ਹੈ ਅਤੇ ਜਿਹਨੂੰ ਬਾਣੀ ਵਿੱਚੋਂ ਦੀ ਪਾਰ ਵੇਖਣ ਦੀ ਜਾਚ ਆ ਗਈ ਉਹਨੂੰ ਇਸ ਬਾਣੀ ਦੇ ਵਿੱਚੋਂ ਰੱਬ ਦਿਸ ਪੈਂਦਾ। ਬਾਣੀ ਪਰਮੇਸ਼ਰ ਹੈ, ਅਕਾਲ ਪੁਰਖ ਨੂੰ ਵਿਖਾਉਂਦੀ ਹੈ, ਇਹ ਇੱਕ ਬਾਰੀ ਦੀ ਤਰ੍ਹਾਂ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗਤ ਸੱਚ ਖੰਡ ਹੈ, ਜਾਏ ਝਰੋਖਾ ਖੁੱਲ੍ਹੇ ਬਾਰੀ। ਕਹਿਣ ਲੱਗੇ ਜਿਵੇਂ ਇੱਕ ਬੰਦਾ ਕਮਰੇ ਵਿੱਚ ਰਵੇ ਅਤੇ ਸਾਰੀ ਉਮਰ ਉਹਨੂੰ ਕੋਈ ਕਹੀ ਜਾਏ ਵੀ ਆਕਾਸ਼ ਹੁੰਦਾ ਆਕਾਸ਼ ਹੁੰਦਾ, ਉਹ ਕਹੇਗਾ ਆਕਾਸ਼ ਮੈਂ ਤਾਂ ਕਦੀ ਵੇਖਿਆ ਨਹੀਂ। ਉਹ ਕਹਿੰਦਾ ਬਾਰੀ ਤਾਂ ਖੋਲ੍ਹ। ਜਦੋਂ ਬਾਰੀ ਖੋਲ੍ਹੀ ਤਾਂ ਵੇਖਿਆ ਬਾਰੀ ਛੋਟੀ ਜਿਹੀ ਸੀ, ਆਕਾਸ਼ ਬਹੁਤ ਵੱਡਾ ਦਿਸ ਪਿਆ, ਐਂਗਲ ਬਣ ਗਿਆ। ਇਵੇਂ ਹੀ ਜਿਨ੍ਹਾਂ ਨੂੰ ਗੁਰਸ਼ਬਦ ਦੀ ਬਾਰੀ ਖੋਲ੍ਹਣ ਦੀ ਜਾਚ ਆ ਜਾਂਦੀ ਹੈ, ਸਾਧ ਸੰਗਤ ਜੀ ਗੁਰਸ਼ਬਦੀ ਦੇਖ ਨਿਹਾਰੀ ਜੀਓ, ਉਹ ਸਾਰੇ ਪਾਸੇ ਫਿਰ ਉਹਦੇ ਦੀਦਾਰ

0: ਇਹ ਤਿੰਨ ਲੋਕ ਨੇ ਮਰਤ ਪਤਾਲ ਆਕਾਸ਼, ਮਰਤ ਮੈਨੇ ਧਰਤੀ, ਮ੍ਰਿਤ ਮੰਡਲ ਕਹਿੰਦੇ ਨੇ ਇਹਨੂੰ, ਮਿੱਟੀ ਨੂੰ ਮ੍ਰਿਤਕ ਵੀ ਕਿਹਾ ਕਈ ਗ੍ਰੰਥਾਂ ਦੇ ਵਿੱਚ। ਆਕਾਸ਼ ਜੋ ਖੁੱਲ੍ਹਾ ਸਪੇਸ ਹੈ, ਪਿਆਲ ਜੋ ਪਤਾਲ ਦੇ ਵਿੱਚ ਹੈ, ਇਹਦਾ ਬਾਹਰੀ ਸਰੂਪ ਤਾਂ ਬੜਾ ਵੱਡਾ ਹੈ, ਪਰ ਇਹ ਤਿੰਨੇ ਹੀ ਮਨੁੱਖ ਦੇ ਸਰੀਰ ਦੇ ਵਿੱਚ ਵੀ ਨੇ। ਗਲੇ ਤੋਂ ਉੱਪਰ ਆਕਾਸ਼ ਹੈ, ਇਹਨੂੰ ਮਹਾਰਾਜ ਕਹਿੰਦੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਇਹ ਗਲੇ ਤੋਂ ਉੱਤੇ ਆਕਾਸ਼ ਹੀ ਹੁੰਦਾ, ਗਲੇ ਤੋਂ ਲੈ ਕੇ ਨਾਭੀ ਤੱਕ ਇਹ ਜ਼ਮੀਨ ਹੈ, ਮਿੱਟੀ ਹੈ, ਮਿੱਟੀ ਤੱਤ ਤੋਂ ਪ੍ਰਭਾਵਿਤ ਏਰੀਆ ਹੈ, ਇੱਥੇ ਵੀ ਰੱਬ ਦੇ ਵੱਸ ਹੈ, ਆਕਾਸ਼ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ। ਅਤੇ ਪਤਾਲ ਨਾਭੀ ਤੋਂ ਲੈ ਕੇ ਥੱਲੇ ਤੱਕ, ਪੈਰਾਂ ਤੱਕ, ਇਹ ਸਾਰਾ ਪਤਾਲ ਹੈ। ਇਹਨਾਂ ਤਿੰਨਾਂ ਦੇ ਵਿੱਚ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਕਰਾ ਦਿੱਤੇ ਹਨ।
1: ਗੁਰ ਸਤਿਗੁਰ ਕਿਰਪਾ ਧਾਰੀ ਜੀਓ।
0: ਇਹ ਕਦੋਂ ਹੁੰਦੀ ਹੈ ਬਖਤ, ਇਹ ਦਰਸ਼ਨ ਕਦੋਂ ਹੁੰਦੇ ਨੇ? ਜਦੋਂ ਗੁਰ ਸਤਿਗੁਰ ਕਿਰਪਾ ਧਾਰੀ ਜੀਓ, ਇੱਕ ਗੁਰ ਅਤੇ ਇੱਕ ਸਤਿਗੁਰ, ਦੋ ਵੀ ਨੇ ਅਤੇ ਇਕੱਠੇ ਵੀ ਨੇ। ਗੁਰ ਕੌਣ ਹੈ? ਗੁਰ ਸਰੀਰ ਵਾਲਾ ਹੁੰਦਾ, ਉਹਦਾ ਸਰੀਰ ਚਾਹੀਦਾ। ਅਸੀਂ ਐਵੇਂ ਕਹਿ ਦਿੱਤਾ ਸਿੱਖੀ ਦੇ ਵਿੱਚ ਸਰੀਰ ਦਾ ਕੰਸੈਪਟ ਕੋਈ ਨਹੀਂ ਰਿਹਾ। ਇਹਦਾ ਮਤਲਬ ਉਦੋਂ ਸਿੱਖੀ ਹੋਰ ਸੀ, ਗੁਰੂਆਂ ਦੇ ਟਾਈਮ, ਦਸ ਪਾਤਸ਼ਾਹਾਂ ਦੇ ਟਾਈਮ 239 ਸਾਲ ਹੋਰ ਸੀ ਸਿੱਖੀ, ਅਤੇ ਹੁਣ ਸਿੱਖੀ ਵਿੱਚੋਂ ਇੱਕ ਚੀਜ਼ ਘਟਾ ਦਿੱਤੀ ਹੈ, ਇਹ ਸ਼ਾਇਦ ਸਾਨੂੰ ਸਮਝ ਨਹੀਂ ਆਈ। ਨਹੀਂ, ਸਰੀਰ ਦਾ ਕੰਸੈਪਟ ਉਦੋਂ ਵੀ ਸੀ, ਅਤੇ ਉਦੋਂ ਵੀ ਬਾਣੀ ਗੁਰੂ ਸੀ, ਸਰੀਰ ਬਾਣੀ ਤੱਕ ਲੈ ਕੇ ਜਾਂਦਾ ਸੀ, ਦਸ ਪਾਤਸ਼ਾਹਾਂ ਦਾ ਸਰੀਰ ਆਕਾਰ ਨਿਰਾਤਾਕਾਰ ਤੱਕ ਲੈ ਕੇ ਜਾਂਦਾ ਸੀ। ਦਸਮ ਪਾਤਸ਼ਾਹ ਨੇ ਸਾਧ ਸੰਗਤ ਜੀ ਕਿਰਪਾ ਕੀਤੀ, ਖਾਲਸੇ ਪੰਥ ਨੂੰ ਅੰਮ੍ਰਿਤ ਦੇ ਰਾਹੀਂ ਗੁਰਤਾ ਗੱਦੀ ਦੀ ਜੋਤ ਬਖਸ਼ ਦਿੱਤੀ ਪੰਥ ਦੇ ਵਿੱਚ, ਵੀ ਲਓ ਤੁਹਾਡੇ ਵਿੱਚ ਜੋਤ ਵਰਤੇਗੀ। ਸਿੱਖੀ ਵਿੱਚ ਸਰੀਰ ਦਾ ਕੰਸੈਪਟ ਹੈ, ਪੰਜ ਪਿਆਰੇ ਸਰੀਰਧਾਰੀ ਨੇ, ਉਹ ਗੁਰੂ ਨੇ, ਉਹਨਾਂ ਤੋਂ ਅੰਮ੍ਰਿਤ ਨਾਮ ਦੀ ਦਾਤ ਲੈ ਕੇ ਸਿੱਖ ਕਮਾਈ ਕਰਦਾ ਹੈ, ਅਤੇ ਗੁਰ ਸਤਿਗੁਰ ਉਹ ਕਮਾਈ ਕਰਕੇ ਫਿਰ, ਸਤਿਗੁਰ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੱਕ ਆਉਂਦਾ, ਸ਼ਬਦ ਤੱਕ ਆਉਂਦਾ ਹੈ, ਸਿੱਧਾ ਨਹੀਂ ਕੋਈ ਆ ਸਕਦਾ। ਗੱਲਾਂ ਬਾਤਾਂ ਨੇ, ਮਨ ਆਪਣਾ ਤਸੱਲੀ ਕਰਾ ਲਓ। ਸਾਡੇ ਵੀ ਸਾਰੇ ਕਹਿੰਦੇ ਨੇ ਜਦੋਂ ਸ਼ਤਾਬਦੀ ਆਉਂਦੀ ਹੈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ, ਸਾਰੇ ਜਗਤ ਦੇ ਗੁਰੂ ਨੇ, ਪਰ ਦੂਜੀ ਪੰਕਤੀ ਛੱਡ ਜਾਂਦੇ ਹਾਂ। ਕਦੀ ਇਹਦੀ ਵੀ ਵਿਆਖਿਆ ਕਰ ਦਿਓ ਵੀ ਗੁਰੂ ਗ੍ਰੰਥ ਸਾਹਿਬ ਦਾ ਜਗਤ ਕਿਹੜਾ ਹੈ? ਤੁਸੀਂ ਇਹ ਤਾਂ ਕਹੀ ਜਾਂਦੇ ਹੋ ਵੀ ਸਾਰੇ ਜਗਤ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ, ਪਰ ਨਾਲ ਇਹ ਵੀ ਦੱਸਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਜਗਤ ਕਿਹੜਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕਿਹੜਾ ਹੈ, ਉਹਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ। ਇਸ ਕਰਕੇ ਗੁਰੂ ਸਤਿਗੁਰੂ ਜੀ ਨੇ, ਪੰਜ ਪਿਆਰਿਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਹੈ।
1: ਸੋ ਬ੍ਰਹਮ ਅਜੋਨੀ ਹੈ ਪੀ ਹੋਨੀ।
0: ਉਹ ਜਿਹੜਾ ਪਰਮੇਸ਼ਰ ਬ੍ਰਹਮ ਸਰੂਪ ਨਿਰਾਕਾਰ ਸਾਡੇ ਅੰਦਰ ਹੀ ਹੈ। ਬ੍ਰਹਮ, ਬ੍ਰਹਮ ਦਾ ਮਤਲਬ ਜੋ ਲਗਾਤਾਰ ਫੈਲਦੇ ਜਾ ਰਿਹਾ। ਸਿਆਣੇ ਕਹਿੰਦੇ ਨੇ ਵੀ ਪਰਮਾਤਮਾ ਅਜੇ ਵੀ ਵੱਡਾ ਹੁੰਦਾ ਜਾ ਰਿਹਾ, ਵੱਡਾ ਨਹੀਂ ਹੁੰਦਾ ਜਾ ਰਿਹਾ, ਉਹਦੀ ਕੋਈ ਹੱਦ ਸੀਮਾ ਹੀ ਨਹੀਂ ਹੈ। ਵੇਖਣ ਵਾਲੇ ਉਹਨੂੰ ਜਿੱਥੋਂ ਤੱਕ ਵਹਿੰਦੇ ਨੇ ਉਹ ਹੋਰ ਅੱਗੇ ਵੱਧ ਜਾਂਦਾ, ਅੱਗੇ ਹੋਰ ਵੀ ਰਹਿ ਜਾਂਦਾ, ਪੂਰਾ ਨਹੀਂ ਵੇਖਿਆ ਜਾਂਦਾ। ਇਸ ਕਰਕੇ ਸੋ ਬ੍ਰਹਮ ਅਜੋਨੀ, ਅਜੋਨੀ ਦਾ ਅਰਥ ਹੈ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਜਿਹੜਾ ਜੋਨਧਾਰੀ ਨਹੀਂ ਹੈ। ਵੈਸੇ ਜਿਹੜੇ ਜੂਨਾਂ ਦੇ ਰਾਹੀਂ ਆਪਾਂ ਪ੍ਰਗਟ ਹੋਏ ਹਾਂ, ਇਹਨਾਂ ਸਾਰਿਆਂ ਵਿੱਚ ਹੈ ਉਹੀ ਹੈ। ਫਿਰ ਅਜੋਨੀ ਦਾ ਮਤਲਬ ਕੀ ਹੋਇਆ? ਅਜੋਨੀ ਦਾ ਮਤਲਬ ਉਹ ਹੈ ਜੋ ਬ੍ਰਹਮ ਨੂੰ ਪ੍ਰਗਟ ਕਰ ਲੈਂਦਾ ਆਪਣੇ ਸਰੀਰ ਦੇ ਵਿੱਚੋਂ, ਉਹ ਅਜੂਨੀ ਹੋ ਜਾਂਦਾ। ਬ੍ਰਹਮ ਗਿਆਨੀ ਕੌਣ ਹੈ? ਉਹ ਮਨੁੱਖ ਨਹੀਂ ਹੈ, ਮਨੁੱਖ ਜੂਨ ਵਿੱਚ ਫਸਿਆ ਹੋਇਆ, ਉਹ ਯੋਨੀ ਦੇ ਪ੍ਰਭਾਵ ਥੱਲੇ ਹੈ, ਉਹ ਕਾਮ ਦੇ ਪ੍ਰਭਾਵ ਥੱਲੇ ਹੈ। ਬ੍ਰਹਮ ਗਿਆਨੀ ਉਹਦੇ ਪ੍ਰਭਾਵ ਥੱਲੇ ਨਹੀਂ ਹੈ, ਉਹ ਅਜੂਨੀ ਹੋ ਗਿਆ। ਇਵੇਂ ਹੀ ਅਕਾਲ ਪੁਰਖ ਹੈ। ਸੋ ਬ੍ਰਹਮ ਅਜੂਨੀ ਹੈਪੀ, ਹੁਣ ਵੀ ਹੈ, ਹੋਨੀ ਤੇ ਹੋਣ ਵਾਲੇ ਸਮੇਂ ਵਿੱਚ ਵੀ ਇੱਕ ਰਸ ਲਗਾਤਾਰ ਰਹਿੰਦਾ ਹੈ।
1: ਘਟ ਪੀਤਰ ਦੇਖ ਮੁਰਾਰੀ ਜੀਓ,
0: ਤੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿਖਾ ਜੇ ਕਿਤੇ ਤੇਰੇ ਭਾਗ ਜਾਗ ਪੈਣ, ਤੂੰ ਪਰਤ ਕੇ ਆਪਣੇ ਆਪ ਨੂੰ ਆਪ ਹੀ ਵੇਖਣ ਲੱਗ ਪਵੇਂ, ਤੇ ਫਿਰ ਉਹਨੂੰ ਤੂੰ ਅੰਦਰੋਂ ਹੀ ਵੇਖ ਲਈ। ਜਿੱਦਣ ਅੰਦਰੋਂ ਦਿਸ ਪਿਆ ਬਾਹਰ ਆਪੇ ਹੀ ਸਭ ਕੁਝ ਮਿੱਟੀ ਹੋ ਜਾਂਦਾ। ਜਿਹਨੂੰ ਛੱਡ ਛੱਡ ਕੇ ਹਾਰ ਗਏ ਸੀ, ਜਿਹਨੂੰ ਅੱਖਾਂ 'ਤੇ ਪੱਟੀਆਂ ਬੰਨ ਬੰਨ ਕੇ ਹਾਰ ਗਏ ਸੀ ਵੀ ਨਹੀਂ ਵੇਖਣਾ, ਕੰਨਾਂ ਚੁੰਗਲਾਂ ਦੇ ਦੇ ਕੇ ਥੱਕ ਗਏ ਸੀ ਨਹੀਂ ਸੁਣਨਾ, ਜਿੱਦਣ ਅੰਦਰ ਲਹਿਰਾ ਲੱਭ ਪਿਆ ਬਾਹਰ ਸਾਰਾ ਕੁਝ ਮਿੱਟੀ ਹੋ ਗਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਕਿ ਉਹਨੂੰ ਆਪਣੇ ਹਿਰਦੇ ਦੇ ਅੰਦਰ ਵੇਖ ਮੁਰਾਰੀ, ਦੈਂਤਾਂ ਨੂੰ ਮਾਰਨ ਵਾਲਾ ਮੁਰ, ਮੁਰ ਦੈਂਤ ਨੂੰ ਮਾਰਨ ਵਾਲਾ, ਭਾਵ ਵਿਕਾਰਾਂ ਨੂੰ ਮਾਰਨ ਵਾਲਾ ਜੋ ਪਰਮੇਸ਼ਰ ਹੈ।
1: ਜਨਮ ਮਰਨ ਕਉ ਇਹੋ ਜਗ ਬਪੜੋ,
0: ਇਸ ਸੰਸਾਰ ਦੀ ਹਾਲਤ ਪਾਤਸ਼ਾਹ ਦੱਸਦੇ ਵੀ ਇਹ ਕੀ ਹੈ। ਕਹਿੰਦੇ ਇਹ ਜਨਮ ਮਰਨ ਦੇ ਚੱਕਰਾਂ ਵਿੱਚ ਹੀ ਪਿਆ ਰਹਿੰਦਾ ਹੈ। ਜਨਮ ਮਰਨ ਇੱਕ ਤੇ ਹੁੰਦਾ ਨਾ, ਸਰੀਰ ਮਰਦਾ ਤੇ ਨਵਾਂ ਮਿਲਦਾ, ਆਪਾਂ ਇੱਕ ਇੱਕ ਮਿੰਟ ਬਾਅਦ ਮਰ ਰਹੇ ਹਾਂ ਤੇ ਜਿਉਂ ਰਹੇ ਹਾਂ। ਜਦੋਂ ਅਸੀਂ ਇੱਧਰ ਚਲੇ ਜਾਂਦੇ ਹਾਂ ਸੰਸਾਰ ਵੱਲ, ਉਦੋਂ ਮੌਤ ਹੋ ਜਾਂਦੀ ਹੈ, ਉਦੋਂ ਬੁੱਤੀ ਹੈ। ਜਦੋਂ ਅਸੀਂ ਪੰਜ ਤੱਤਾਂ ਦੇ, ਪੰਜ ਵਿਕਾਰਾਂ ਦੇ ਪ੍ਰਭਾਵ ਥੱਲੇ ਹਾਂ, ਉੱਥੇ ਮੌਤ ਹੈ। ਜਦੋਂ ਉਹਦੇ ਵਿੱਚੋਂ ਨਿਕਲ ਕੇ ਨਾਮ ਵਿੱਚ ਸੁਰ ਜੁੜ ਜਾਂਦੀ ਹੈ, ਉਦੋਂ ਬੰਦਾ ਜਿਉਂ ਪੈਂਦਾ, ਉਦੋਂ ਜੀਵਨ ਮਿਲਦਾ। ਇਹ ਵਿਚਾਰਾ ਸੰਸਾਰ ਜਨਮ ਮਰਨ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ।
1: ਇਹਨਾਂ ਦੂਜੈ ਭਗਤ ਵਿਸਾਰੀ ਜੀਓ,
0: ਮਹਾਰਾਜ ਇਹਦਾ ਕਾਰਨ ਕੀ ਹੈ, ਇਹ ਕਿਉਂ ਭਟਕਣਾ ਵਿੱਚ ਪੈਂਦਾ ਹੈ। ਕਹਿੰਦੇ ਇਹਨੇ ਦੂਜਾ ਮੈਨੇ ਦਵੈਤ, ਦੁਬਧਾ ਵਿੱਚ ਪੈ ਕੇ। ਦਵੈਤ ਬੜੀ ਭਾਰੀ ਮਾੜੀ ਚੀਜ਼ ਹੈ। ਬੰਦਾ ਚੋਰ ਹੋਵੇ ਨਾ ਤੇ ਚੋਰ ਬਣਿਆ ਰਹੇ, ਆਪਣਾ ਕੰਮ ਕਰੀ ਜਾਂਦਾ ਹੈ। ਸੰਤ ਹੋਵੇ ਤੇ ਸੰਤ ਬਣਿਆ ਰਹੇ, ਉਹ ਇੱਧਰ ਕਰੀ ਜਾਂਦਾ ਹੈ। ਅਤੇ ਜਿਹਦੇ ਵਿੱਚ ਜਿਹੜਾ ਵਿਚਕਾਰ ਜੀ ਹੋਵੇ ਉਹ ਬੜਾ ਤੰਗ ਹੁੰਦਾ ਹੈ, ਕਦੀ ਤਾਂ ਉਹ ਗੁਣ ਉੱਧਰ ਨੂੰ ਖਿੱਚਦਾ, ਕਦੀ ਇੱਧਰ ਨੂੰ ਖਿੱਚਦਾ। ਇਸ ਕਰਕੇ ਦਵੈਤ ਕਰਕੇ ਦੂਜਾ ਭਗਤ ਵਿਸਾਰੀ ਜੀਓ, ਪਰਮੇਸ਼ਰ ਦੀ ਭਗਤੀ ਇਹਨੇ ਵਿਸਾਰ ਦਿੱਤੀ ਹੈ।
1: ਸਤ ਗੁਰ ਮਿਲੈ ਤਾਂ ਗੁਰ ਮਤ ਪਾਈ ਹੈ।
0: ਪੂਰੇ ਸਤਿਗੁਰੂ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਪ੍ਰਾਪਤੀ ਹੁੰਦੀ ਹੈ, ਉਸ ਵੇਲੇ ਗੁਰਮਤ ਪ੍ਰਗਟ ਹੁੰਦੀ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਮਨ ਚਲ ਤੋ ਭਇਓ ਅਰੂੜਾ, ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ। ਅੰਦਰ ਪ੍ਰਕਾਸ਼ ਹੁੰਦਾ, ਵਿਵੇਕ ਬੁੱਧ ਦੀ ਪ੍ਰਾਪਤੀ ਹੁੰਦੀ ਗੁਰਮੁਖ ਨੂੰ।
1: ਸਾਕਤ ਬਾਜੀ ਹਾਰੀ ਜੀਓ,
0: ਪਰ ਮਨਮੁਖ ਨੇ ਜੀਵਨ ਦੀ ਬਾਜੀ ਜਿਹੜੀ ਖੇਡ ਸੀ, ਜਿਹੜੀ ਚੌਪੜ ਦੀ ਖੇਡ ਸੀ, ਬਾਜੀ ਹਾਰ ਗਿਆ ਜ਼ਿੰਦਗੀ ਦੀ, ਹਾਰ ਕੇ ਚੱਲ ਪਿਆ ਇੱਥੋਂ। ਜੋ ਕਰਨਾ ਸੀ ਉਹ ਨਹੀਂ ਕੀਤਾ, ਇੱਥੋਂ ਪਛਤਾਉਂਦਾ ਵਾਪਸ ਨੂੰ ਮੁੜਦਾ ਹੈ ਸਾਕਤ।
1: ਸਤਿਗੁਰ ਬੰਧਨ ਤੋੜ ਨਿਰਾਰੇ,
0: ਪਰ ਜਿਹੜੇ ਗੁਰਸਿੱਖ ਗੁਰੂ ਦੀ ਸ਼ਰਨੀ ਪਏ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਬੰਧਨ ਤੋੜ ਕੇ ਉਹਨਾਂ ਨੂੰ ਨਿਰਾਰੇ, ਨਿਰਾਰੇ ਮੈਨੇ ਪਦਾਰਥ ਤੋਂ ਵੱਖਰੇ ਕਰ ਦਿੱਤਾ ਹੈ, ਉਹਨਾਂ ਦੀ ਸੁਰਤੀ ਨੂੰ ਉਹਨਾਂ ਨੂੰ ਨਿਰਲੇਪ ਕਰ ਦਿੱਤਾ ਹੈ, ਉਹਨਾਂ ਨੂੰ ਸੰਸਾਰ ਤੋਂ ਉੱਚੇ ਕਰ ਦਿੱਤਾ। ਗੁਰੂ ਪੂਰੇ ਨੇ
1: ਬਾਹੜ ਨਾ ਗਰਭ ਮਜਾਰੀ ਜੀਓ,
0: ਹੁਣ ਉਹ ਪਰਤ ਕੇ ਗਰਭ ਜੂਨੀ ਵਿੱਚ ਨਹੀਂ ਪੈਣਗੇ, ਮੁਕਤ ਹੋ ਗਏ ਨੇ, ਗੁਰੂ ਦੇ ਸ਼ਬਦ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਗਏ ਹਨ ਗੁਰਮੁਖ।
1: ਨਾਨਕ ਗਿਆਨ ਰਤਨ ਪਰਗਾਸਿਆ,
0: ਇਹ ਹੁਣ ਸਾਰਾ ਕੁਝ ਕਿਉਂ ਹੋਇਆ? ਸ਼ੁਰੂ ਵਿੱਚ ਬੇਨਤੀ ਕੀਤੀ ਸੀ ਵੀ ਇਹ ਗਿਆਨ ਦੀ ਅਵਸਥਾ ਦਾ ਸ਼ਬਦ ਹੈ, ਇਹ ਚੀਜ਼ਾਂ ਉਦੋਂ ਸਮਝ ਆਉਣਗੀਆਂ ਵੀ ਕੀ ਮੰਗਣਾ ਅਤੇ ਕੀ ਨਹੀਂ ਮੰਗਣਾ, ਜਦੋਂ ਗਿਆਨ ਦੀ ਅਵਸਥਾ ਆਵੇਗੀ। ਅਤੇ ਗਿਆਨ ਦੇ ਅਰਥ ਇਹ ਨਾ ਸੋਚਿਆ ਜੇ ਵੀ ਮੈਨੂੰ ਪੜ੍ਹਨਾ ਚੰਗਾ ਆ ਗਿਆ ਅਤੇ ਮੈਂ ਕਿਤਾਬਾਂ ਪੜ੍ਹ ਲਈਆਂ ਨੇ। ਗਿਆਨ ਉਹਨਾਂ ਨੂੰ ਵੀ ਹੋ ਗਿਆ ਜਿਨ੍ਹਾਂ ਨੂੰ ਇੱਕ ਵੀ ਨਹੀਂ ਸੀ ਕਹਿਣਾ ਆਉਂਦਾ, ਗਿਆਨ ਉਹਨਾਂ ਨੂੰ ਵੀ ਹੋ ਗਿਆ। ਗਿਆਨ ਦਾ ਮਤਲਬ ਹੈ ਸਰੀਰ ਦੇ ਵਿੱਚ ਪਈ ਹੋਈ ਸੁੱਤੀ ਹੋਈ ਸੁਰਤ ਦੀ ਸ਼ਕਤੀ ਦਾ ਜਾਗ ਪੈਣਾ, ਜਿਹਦੇ ਨਾਲ ਸੱਤ ਅਤੇ ਅਸੱਤ ਵੱਖਰਾ ਹੋ ਜਾਂਦਾ। ਲੰਮਾ ਵਿਸ਼ਾ ਮੈਂ ਹੁਣ ਕਹਿ ਨਹੀਂ ਸਕਦਾ, ਲੜੀਵਾਰ ਸ਼ਬਦ ਵੀ ਕਰਨਾ। ਸੋ ਇਹਦੇ ਵਿੱਚ ਸਾਧ ਸੰਗਤ ਜੀ, ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ, गुरु के सिख दे अंदर
1: हर मन वसिया निरंकारी जीओ।
0: ए अंदर निरंकार दा वासा हो गया निराकार। निरंकार शब्द जेड़ा ना निर अकार दो शब्दों का बनया है। ऐसा आकार जो आकार तो बिना, इहदा मतलब यह नहीं भी जीरो भी है ही कुछ नहीं। जे बंदे ने अपना पला झाड़ना हो फिर ठीक है, वह कहिंदे रब हुंदा है दिसदा कोई नहीं मौज करो, नहीं एवें दी गल नहीं है। रब हुंदा है ते उहदी होंद हुंदी है ते उहदा एक सरूप हुंदा है, उहदा एक आकार हुंदा है, शब्द रूपी सरूप हुंदा है। इस करके वह निरंकार मन दे विच वसिया है। साध संगत जी जो इस स्थान गुरुद्वारा मंजी साहब विखे लड़ीवार रूप दे विच कथा चल रही पातशाह दी बाणी दी, वो 1110 अंग उपर जेड़े आपां अगले बंद ने उन्हां नूं करन दी कोशिश करांगे।
1: तीजा पहर पया नींद व्यापी राम।
0: तीजा पहर थोड़ी जी तवज्जो, विशा बदल गया है, थोड़ी जी तब्दीली लियानी पैनी तुहानूं। तीजा पहर पया, दो पहर पहला लंघ है, एक भर जवानी 30 साल तक यह पहला पहर है, वह भी लंघ गया, नाम नहीं जपया। फिर 30 तो 50 तक दूजा पैर, 50 तक ला लो 40 तक ला लो, हुण मतलब जदों पुत्र पोतरे हो गए ने, परिवार बहुत वड्डा हो गया है, सारा दिन लाला लाला हुंदी रहिंदी है, नित नेम करन दा कोई टाइम नहीं मिलता। इधरों कोई चढ़िया आउंदा गड्डी ते, कोई इधरों उतरदे पिया, किते कोई जम पे, किते कोई मर पी, रौला पई जांदा है। इधरों ब्याह दियां चिट्ठियां तुरियां हुंदियां ने, इधरों भोगां दियां चिट्ठियां तुरियां हुंदियां ने, नितनेम दा टाइम नहीं मिलता। इहनूं कहिंदे ने तीजा पैर। रौलियां च ही सवेरे उठिया, रौले पैंदी सौ गया, सुपने विच भी रौले ही पैंदे रहे। तीजा पैर पया नींद व्यापी राम, इन्हां कम्मां विच ही सौ गया। एक नींद है शरीर की, एक नींद है सुरत की, कम दे विच इन्ने फस जाना परमेश्वर की याद भुल जानी। मैं कई थावां ते बेनती की है, गुरु साहब ने सिख नूं धंधा नहीं दिता, धंधे नूं कंडेम किया, कैंसल किया, खंडित किया गुरमत दे विचों। धंधा शब्द धावत तो बनया है, यानी कि धौना, भजना, भटकना, भज भज के काम करना, साओ साई होए रहना, टाइम ते रोटी नहीं खानी, टाइम ते नितनेम नहीं करना, बस साउदाई वाउदाई तुरे रहना। गुरु साहब ने धंधा नहीं दिता, गुरु साहब ने किरत दिती है। किरत का मतलब सिख आराम नाल काम करता पिया, उहदे काम दे विचों भी धर्म पैदा हुंदा है। ऐसा जीव जे माई है, वह किरत दे रूप विच प्रशादा तैयार करेगी, उस प्रशादे दे विच नाम होवेगा, खाण वालियां विच आपे सहज आ जाएगी। सब तो ज़्यादा इत्थों काम विगड़िया है, साडा खाना पीना धंधे विचों आ रहा है, किरत विचों नहीं आ रहा। जिहड़ी असीं फसल बीजने आ, वह भी धंधे विच ही बीजी जा रही है, वह भी किरत विच नहीं बीजी जाती। पहला आराम नाल बीजी जाती सी, सबर सी, संतोख सी, हुण सारा कुछ पैर उखड़ गए ने बंदे दे, पदार्थ दे युग विच दौड़ वध गई है। इस करके गरीब नवाज कहिंदे नींद दे विच सौं गया है मनुख।
1: माया सुत दारा दुख संतापी राम।
0: एक ते पदार्थ दे विच बहुता भज्जा फिरदा, क्योंकि कंपीटीशन मुकाबला है, दौड़ भज बड़ी है। सुत दारा ते माया कादे वास्ते इकट्ठी करनी है? सुत पुत्र वास्ते ते दारा इस्त्री वास्ते, इन्हां दोवां वास्ते जां होर कह लो इकट्ठी करन वास्ते कई होर बथेरे काम इदां दे करदा जिहदे वास्ते नूं माया चाहीदी। परमेश्वर नूं भुल के इहदे अंदर मार

0: ਇਸ ਬਾਹਰਲੇ ਸਰੂਪ ਦੇ ਵਿੱਚ ਸੁੱਤ ਦਾਰਾ ਜਿਹੜਾ ਕਹਿੰਦੇ ਸੰਤਾਪੀ ਰਾਮ, ਦੁੱਖ ਸੰਤਾਪੀ ਰਾਮ, ਸੰਤਾਪ ਹੁੰਦਾ ਪੀੜਾ, ਬਾਹਰ ਦੁੱਖ ਦਿਸਦਾ ਨਹੀਂ। ਇੱਕ ਦੁੱਖ ਹੁੰਦਾ ਬੰਦਾ ਰੋ ਵੀ ਲੈਂਦਾ ਵੀ ਮੈਨੂੰ ਆਹ ਦੁੱਖ ਹੈ। ਸੰਤਾਪ ਦਾ ਮਤਲਬ ਹੁੰਦਾ ਵੀ ਬਾਹਰ ਦੱਸਣ ਜੋਗਾ ਵੀ ਕੋਈ ਨਹੀਂ, ਅੰਦਰੋਂ ਬੜਾ ਦੁਖੀ ਹੈ। ਉਹਨੂੰ ਕਹਿੰਦੇ ਸੰਤਾਪ ਵਿੱਚ ਫਸਿਆ ਹੋਇਆ ਮਨੁੱਖ।
1: ਮਾਇਆ ਸੁੱਤ ਦਾਰਾ ਜਗਤ ਪਿਆਰਾ,
0: ਇਹ ਕਹਿੰਦੇ ਮਾਇਆ ਸੁੱਤ ਦਾਰਾ, ਪੁੱਤਰ ਇਸਤਰੀ ਮਾਇਆ, ਸੰਸਾਰ ਪਿਆਰਾ ਲੱਗਦਾ, ਸੰਸਾਰ ਦੇ ਪਿੱਛੇ ਭੱਜਦਾ, ਦਿਨ ਰਾਤ ਇੱਧਰ ਨੂੰ ਸੁਰਤ ਲਾਈ ਰੱਖਦਾ ਆਪਣੀ।
1: ਚੋਗ ਚੁਗੈ ਨਿਤ ਫਾਸੈ,
0: ਜਿਵੇਂ ਪੰਛੀ ਚੋਗ ਚੁਗਦਾ ਚੁਗਦਾ ਲਾਲਚ ਵਿੱਚ ਅੱਗੇ ਅੱਗੇ ਅੱਗੇ ਅੱਗੇ ਵਧੀ ਜਾਂਦਾ, ਹੋਰ ਅੱਗੇ ਹੋਰ ਅੱਗੇ, ਇਵੇਂ ਅੱਗੇ ਅੱਗੇ ਜਾ ਕੇ ਹੋਰ ਫਾਹੀ ਪਾਈ ਜਾਂਦਾ ਕਾਲ ਦੀ ਇਹਦੇ ਆਲੇ ਦੁਆਲੇ।
1: ਨਾਮ ਧਿਆਵੈ ਤਾਂ ਸੁਖ ਪਾਵੈ,
0: ਮਹਾਰਾਜ ਫਿਰ ਇਹਦੇ ਵਿੱਚੋਂ ਕਿਵੇਂ ਨਿਕਲੀਏ, ਬਣਾਇਆ ਤੇ ਤੁਸੀਂ ਹੈ, ਹੁਣ ਸਾਨੂੰ ਘੂਰ ਦਿਓ ਵੀ ਫਸ ਕਿਉਂ ਗਏ ਹੋ। ਬੰਦਾ ਕਰੇ ਵੀ ਕੀ, ਤੇਰੀ ਮਾਇਆ ਵੀ ਬੜੀ ਪ੍ਰਬਲ ਹੈ। ਕਹਿੰਦੇ ਨਾਮ ਧਿਆਵੈ ਤਾਂ ਸੁਖ ਪਾਵੈ, ਨਾਮ ਜਪ ਤਾਂ ਨਿਕਲੇਗਾ ਇਹਦੇ ਵਿੱਚੋਂ। ਉਹ ਅਵਸਥਾ ਹੈਗੀ ਜਿਹੜੀ ਪਹਿਲਾਂ ਹੁਕਮਨਾਮੇ ਵਿੱਚ ਨਿਰਲੇਪਤਾ ਹੰਸ ਵਾਲੀ, ਨਾਮ ਜਪੇਗਾ ਤਾਂ ਸੁਖ ਦੀ ਪ੍ਰਾਪਤੀ ਹੋਣੀ ਹੈ।
1: ਗੁਰਮਤ ਕਾਲ ਨਾ ਗ੍ਰਾਸ ਹੈ,
0: ਫਿਰ ਤੈਨੂੰ ਕਾਲ ਆਪਣੀ ਗ੍ਰਾਸ ਹੈ ਗ੍ਰਾਹੀ ਨਹੀਂ ਬਣਾਏਗਾ। ਜਦੋਂ ਤੂੰ ਗੁਰਮੁਖ ਹੋ ਜਾਏਗਾ ਫਿਰ ਕਾਲ, ਸਮਾਂ, ਟਾਈਮ, ਮੌਤ, ਯਾਨੀ ਕਿ ਤੂੰ ਸਮੇਂ ਨੂੰ ਪਾਰ ਕਰ ਜਾਏਗਾ, ਤੂੰ ਅਕਾਲ ਵਿੱਚ ਚਲਾ ਜਾਏਗਾ ਜਿੱਥੇ ਕੋਈ ਕਾਲ ਨਹੀਂ, ਕੋਈ ਸਮਾਂ ਨਹੀਂ, ਉੱਥੇ ਲਗਾਤਾਰ ਜੀਵਨ ਦੀ ਰੌਂ ਚੱਲ ਰਹੀ ਹੈ, ਉੱਥੇ ਫਿਰ ਪਹੁੰਚ ਜਾਂਦਾ ਗੁਰਮੁਖ।
1: ਜੰਮਣ ਮਰਨ ਕਾਲ ਨਹੀਂ ਛੋੜੈ,
0: ਪਰ ਜੇ ਨਾਮ ਨਹੀਂ ਸਿਮਰਦਾ ਫਿਰ ਜੰਮਣ ਮਰਨ ਤੇ ਕਾਲ ਦੀ ਸਰਕਾਰ ਚੱਲਦੀ ਹੈ। ਹੁਣ ਜਿਹੜੇ ਏਰੀਏ ਵਿੱਚ ਬੰਦਾ ਰਹਿੰਦਾ, ਜੇ ਰਹਿਣਾ ਗਰਮੀ ਵਾਲੇ ਏਰੀਏ ਵਿੱਚ ਤੇ ਗਰਮੀ ਨੇ ਤੇ ਲੱਗਣਾ ਹੀ ਹੈ। ਇੱਕੋ ਹੀ ਤਰੀਕਾ ਵੀ ਗਰਮੀ ਦਾ ਏਰੀਆ ਛੱਡ ਕੇ ਠੰਡੇ ਏਰੀਏ ਵਿੱਚ ਚਲੇ ਜਾਓ ਜੇ ਗਰਮੀ ਤੋਂ ਬਚਣਾ। ਇੱਥੇ ਹੈ ਹੀ ਕਾਲ ਸਾਰਾ, ਸਾਰੀਆਂ ਚੀਜ਼ਾਂ ਨੂੰ ਕਾਲ ਜਿਹੜਾ ਉਹ ਇਹਨੂੰ ਖਾਈ ਜਾ ਰਿਹਾ ਹੈ, ਪੁਰਾਣਾ ਕਰੀ ਜਾ ਰਿਹਾ ਹੈ, ਤੇ ਇਹ ਫਿਰ ਕਾਲ ਛੱਡਦਾ ਨਹੀਂ ਮਨੁੱਖ ਨੂੰ।
1: ਨਾਵੈ ਸੰਤਾਪੀ,
0: ਨਾਮ ਤੋਂ ਬਿਨਾਂ ਸੰਤਾਪ ਪੀੜਾ ਦੁੱਖ ਇਹਨੂੰ ਵਿਆਪਦਾ ਰਹਿੰਦਾ ਹੈ।
1: ਨਾਨਕ ਤੀਜੈ ਤ੍ਰਿਬਦ ਲੋਕਾ,
0: ਇਸ ਤਰ੍ਹਾਂ ਮਹਾਰਾਜ ਕਹਿੰਦੇ ਹੇ ਲੋਕੋ, ਇਹ ਜਿਹੜੀ ਤ੍ਰੇਬਿਧ ਤਿੰਨਾਂ ਗੁਣਾ ਰਜੋ ਸਤੋ ਤਮੋ ਵਾਲੀ ਮਾਇਆ ਹੈ,
1: ਕਾਮ ਮਾਇਆ ਮੋਹੇ ਵਿਆਪੀ,
0: ਇਹ ਕਾਮ ਦੀ ਮਾਇਆ ਤੇ ਮੋਹ ਦੀ ਮਾਇਆ ਵਿਆਪੀ ਹੈ। ਪੜ੍ਹ ਦਿਓ ਅਗਲਾ ਸ਼ਬਦ ਵੀ।
1: ਚੌਥਾ ਪਹਿਰ ਪਿਆ ਦੌਤ ਬਿਹਾ ਗਏ ਰਾਮ,
0: ਚੌਥਾ ਪਹਿਰ ਆ ਗਿਆ ਤੇ ਦੌਤ ਬਿਹਾ ਗਏ, ਦੌਤ ਮੈਨੇ ਦਿਨ ਚੜ੍ਹਨਾ, ਬਿਹਾ ਗਏ ਪ੍ਰਗਟ ਹੋਣਾ। ਕਹਿੰਦੇ ਚੌਥਾ ਪਹਿਰ ਆ ਗਿਆ, 50 ਤੋਂ ਅੱਗੇ ਲੰਘਿਆ ਤੇ ਦਿਨ ਚੜ੍ਹ ਗਿਆ। ਦਿਨ ਮਤਲਬ ਚਿੱਟਾ ਹੁੰਦਾ ਨਾ, ਯਾਨੀ ਕਿ ਵਾਲ ਚਿੱਟੇ ਹੋ ਗਏ, ਆਹ ਬਥੇਰੇ ਡੱਬੀਆਂ ਡੁੱਬੀਆਂ ਲਾਈ ਫਿਰਦੇ ਨੇ, ਕਿੱਥੇ ਮੁੱਕਦਾ, ਮੁੜਦੇ ਨੇ ਚਿੱਟੇ, ਥੱਲਿਓਂ ਜੜ੍ਹਾਂ ਵਿੱਚੋਂ ਨਿਕਲ ਆਉਂਦੇ ਜਿਵੇਂ ਦੱਬ ਨੂੰ ਅੱਗ ਲਾਈ ਹੁੰਦੀ ਹੈ, ਜਾਂ ਤਾਂ ਬੰਦਾ ਚੱਜ ਨਾਲ ਕਰ ਲੈ ਜਾਂ ਫਿਰ ਇਸੇ ਕੰਮ ਲੱਗਾ ਰਿਹਾ ਸਾਰਾ ਦਿਨ। ਹੁਣ ਚਿੱਟਿਆਂ ਨੇ ਤਾਂ ਆਈਏ ਜਾਣਾ, ਉਹ ਕਹਿੰਦੇ ਚਿੱਟੇ ਵਾਲ ਨਿਕਲ ਆਏ, ਦਿਨ ਚੜ੍ਹ ਗਿਆ, ਸਮਾਂ ਬੁਢੇਪਾ ਆ ਗਿਆ ਨੇੜੇ,
1: ਤਿੰਨ ਕਰ ਰਾਖੇ ਅੜਾ ਜਵਾਨ ਦਿਨ ਜਾਗੈ ਰਾਮ।
0: ਉਹਨਾਂ ਨੇ ਆਪਣੇ ਘਰ ਨੂੰ ਬਚਾਇਆ, ਆਪਣੇ ਜੀਵਨ ਨੂੰ ਬਚਾਇਆ ਹੈ, ਜਿਹੜੇ ਦਿਨ ਰਾਤ ਜਾਗਦੇ ਨੇ। ਜਾਗਣ ਦਾ ਮਤਲਬ ਪਰਮੇਸ਼ਰ ਨੂੰ ਨੇੜੇ ਜਾ ਸਮਝਦੇ ਨੇ, ਯਾਨੀ ਕਿ ਹਾਜ਼ਰੀ ਵਿੱਚ ਰਹਿੰਦੇ ਨੇ, ਹਜ਼ੂਰੀ ਵਿੱਚ ਰਹਿੰਦੇ ਨੇ। ਜਾਗਣ ਦਾ ਮਤਲਬ ਇੱਥੇ ਸਰੀਰ ਦੀ ਜਾਗ ਨਹੀਂ ਹੈ, ਜਾਗਣ ਦਾ ਮਤਲਬ ਹੈ ਅਕਾਲ ਪੁਰਖ ਦੇ ਪ੍ਰਤੀ ਜਾਗਣਾ, ਜਿਵੇਂ ਅਸੀਂ ਪਰਿਵਾਰ ਦੇ ਪ੍ਰਤੀ ਜਾਗਣੇ ਹਾਂ, ਅਸੀਂ ਆਪਣੀ ਵਡਿਆਈ ਦੇ ਪ੍ਰਤੀ ਜਾਗਣੇ ਹਾਂ, ਲੋਕਾਂ ਦੇ ਪ੍ਰਤੀ ਜਾਗਣੇ ਹਾਂ, ਇਵੇਂ ਵਾਹਿਗੁਰੂ ਦੇ ਪ੍ਰਤੀ ਜਿਹੜੇ ਜਾਗਦੇ ਨੇ ਉਹ ਆਪਣੇ ਘਰ ਨੂੰ ਬਚਾ ਲੈਂਦੇ ਹਨ।
1: ਗੁਰ ਪੂਛ ਜਾਗੇ ਨਾਮ ਲਾਗੇ ਤਿੰਨਾ ਰਹਿਣ ਸੁਹੇਲੀਆ,
0: ਜਿਹੜੇ ਗੁਰੂ ਨੂੰ ਪੁੱਛ ਕੇ ਜਾਗੇ ਨੇ ਉਹ ਕਹਿੰਦੇ ਉਹਨਾਂ ਦੀ ਰਹਿਣ ਜਿਹੜੀ ਬੜੀ ਸੁੰਦਰ ਲੰਘਦੀ, ਜਿਹੜੇ ਜਾਗ ਪਏ ਪੂਰੇ ਗੁਰੂ ਨੂੰ ਪੁੱਛ ਕੇ ਨਾਮ ਨਾਲ ਲੱਗ ਗਏ, ਨਾਮ ਦੇ ਨਾਲ ਜਿਹੜੇ ਜੁੜ ਗਏ ਉਹਨਾਂ ਦੀ ਰਾਤ ਰੂਪੀ ਜ਼ਿੰਦਗੀ ਜਿਹੜੀ ਹੈ ਬੜੇ ਆਨੰਦ ਦੇ

ਜਿੰਨਾ ਚਿਰ ਨਾਮ ਨਹੀਂ ਮਨ ਵਿੱਚ ਵੱਸਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਵੇਂ ਬੰਦਾ ਚਾਰੇ ਯੁੱਗ ਵੀ ਜੀ ਲਵੇ, ਉਹਨੂੰ ਕਦੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਾਵ ਸਾਰੇ ਸ਼ਬਦ ਦੇ ਵਿੱਚ, ਹੁਕਮਨਾਮਾ ਸਾਹਿਬ ਅਤੇ ਇਸ ਸ਼ਬਦ ਦੇ ਵਿੱਚ ਜਾਗਣ ਦੀ ਗੱਲ ਕੀਤੀ ਹੈ ਕਿ 24 ਘੰਟੇ ਵਾਹਿਗੁਰੂ ਨੂੰ ਆਪਣੇ ਨੇੜੇ ਕੋਲ ਸਮਝ ਕੇ ਉਹਦਾ ਨਾਮ ਜਪਣਾ, ਨਾਲ ਕਿਰਤ ਬਿਰਤ ਧਰਮ ਦੀ ਕਰਨੀ ਹੈ ਅਤੇ ਨਾਮ ਜਪਣਾ। ਇਹ ਉਪਦੇਸ਼ ਮਹਾਰਾਜ ਬਖਸ਼ਦੇ ਨੇ ਅਗਾਧ ਬੋਧ ਬਾਣੀ ਦੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਨੇ। ਸਤਿਗੁਰੂ ਜੀ ਆਪ ਸੰਗਤ ਜੀ ਬਖਸ਼ ਦੇਣਾ ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਰਿਆਂ ਦਾ ਸਮੁੱਚੇ ਤੌਰ 'ਤੇ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इन्हां तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी लॉ दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਬਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਬਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਬਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੁਦ ਵੇਣ ਸਿੱਧੀ ਕਿਨੇ ਨਾ ਪਾਈ ਆ ਕਰਮ ਮਿਲੇ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰਉ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤਿਉ ਪਾਏ ਤਾ ਕਾਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ
सिर सिर रिजक संवाहे ठाकुर काहे मन पाउ करिया। उडे उडे आवै सकुसा तिस पाछै बचरे शरिया। तिन कवन खलावै कवन चुगावै मन मह सिमरन करिया। सब निदान दस अष्ट सिदान ठाकुर कर तल धरिया। जन नानक बल बल सद बल जाइय तेरा अंत ना पारावरिया। सब निदान दस अष्ट सिदान ठाकुर कर तल धरिया। जन नानक बल बल सद बल जाइय तेरा अंत ना पारावरिया। राग आसा महला चौथा। सो पुरख एक ओंकार सतगुर प्रसाद। सो पुरख निरंजन हर पुरख निरंजन हर अगम अगम अपारा। सब त्यावह सब त्यावह तुद जी हर सच्चे सृजनहारा। सब जी तुम्हारे जी तू जिया का दातारा। हर त्यावह संतहु जी सब दुख विसारण हारा। हर आपे ठाकुर हर आपे सेवक जी क्या नानक जंत विचारा। तू कट कट अंतर सर्व निरंतर जी हर एको पुरख समाणा। एक दाते एक पेखारी जी सब तेरे चूज विडाणा। तू आपे दाता आपे भुगता जी हाँ तुद बिन अवर न जाना। तू पार ब्रह्म बेअंत बेअंत जी तेरे क्या गुण आख बघाणा। जो सेवह जो सेवह तुद जी जन नानक तिन कुरबाणा। हर त्यावह हर त्यावह तुद जी से जन जुग मह सुखवासी। से मुकत पाए जिन हर त्याया जी तिन तूटी जमकी फासी। जिन निरपाओ जिन हर निरपाओ त्याया जी तिनका पाओ सब गवासी। जिन सेवया जिन सेवया मेरा हर जी ते हर हर रूप समासी। से तन जिन हर त्याया जी जन नानक तिन बल जासी। तेरी भगत भंडार जी परे बेअंत बेअंता। तेरे भगत सलाहन तुद जी हर अनके अनेके अनंता। तेरी अनक करहे हर पूजा जी तप तपह जपह बेअंता। तेरे अनेक पढ़े बहु सिमरत सासत जी कर क्रिया खट कर्म करंता। से भगत भले जन नानक जी जो पावह मेरे हर भगवंता। तू आदि पुरख अपरंपर करता जी तुद जे वड़े अवर ना कोई। तू जुग जुग एको सदा सदा तू एको जी तू निःचल करता सोई। तुद आपे पावै सोई वरतै जी तू आपे करहे सोई। तुद आपे सृष्ट सब उपाई जी तुद आपे सिरज सब गोई। जन नानक गुण गावै करते के जी जो सब सहका जानोई। आसा महला चौथा। तू करता सचियार मैडा साई जो तौ पावै सोई थीसी। जो तू देहे सोई हाँ पाई रहाओ। सब तेरी तू सबनी त्याया जिसनों कृपा करहे तिन नाम रतन पाया।
ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਤ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀ ਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਨ ਹੈ ਕੀਆ। ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨਾ ਚੇਤ ਸੰਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਪਵਜਲ ਤਰਨ ਕੈ, ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇ

ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਵਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜੇ ਸਦੀਆਂ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ।

ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤ

ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਾਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਹਾਈ ਨਿਤ ਨਿਤ ਰੱਖ ਉਰੇ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਾਇਆ ਮਿਹਰਾ ਮਤ ਹੋਈ ਸਤ

ਸਤਨਾਮ ਸ਼੍ਰੀ ਵਾਹਿਗੁਰੂ।

ਮਹੱਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਿਖ ਕਟ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਿਖ ਕਟ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵਹੁ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਮੁਕਤ ਭੁਗਤ ਜੁਗਤ ਸੱਚ ਪਾਈਐ

सिमरै सदा गोपाला, वाहिगुरु जी का खालसा, वाहिगुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ